ਜੇ ਗੁਰੂ ਗੁਰੂ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਕ ਸਤਖੰਡ ਦਰਬਾਰ ਦੀਆਂ ਹੰਦਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਦੇ ਸੰਗਤਾਂ ਵੱਲੋਂ ਬੇਨਤੀ ਮਾਇਆ ਹਾਜ਼ਰ ਹੋਏ ਜਿਸ ਖਜ਼ਾਰੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਣੇ ਭਰਪੂਰ ਕਰਨਾ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਦੇਹ ਅਰੁਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

家买的车不拿我那家你没的外国人家看啥外国人家发的

ਕਲਾ ਰੱਖਣੀ ਜਨਮ ਦਿੰਦੇ ਖੁਸ਼ੀਆਂ ਵਜਾਓ ਸਰਦਾਰ ਪ੍ਰਭਜੋਤ ਸਿੰਘ ਸਚਵਿੰਦਰ ਸਿੰਘ ਬੰਗਈ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ ਇੱਕ ਹਜ਼ਾਰ ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸਲਾਨਾ ਬਰਸੀ ਦੇ ਨਿਮਿਤ ਆਤਮਕ ਸ਼ਾਂਤੀ ਲਈ ਸਵਰਗ ਵਾਸੀ ਅਰਜਨ ਸਿੰਘ ਮੁਕੰਦ ਸਿੰਘ ਜੀ

ਬਖਸ਼ਣਾ। ਸਰਦਾਰ ਤ੍ਰਿਲੋਕ ਸਿੰਘ ਵਿਸ਼ਨੂਪੁਰੀ ਘਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ। ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਸੰਜੀਵ ਸਲੂਜਾ ਜੀ, ਜੋਬਨ ਪ੍ਰੀਤ ਸਿੰਘ ਜੀ, ਮੋਹਨ ਸਿੰਘ ਜੀ, ਸਵਰਗਵਾਸੀ ਮਾਤਾ ਸ਼ਾਂਤਾ ਕੌਰ ਜੀ ਵੱਲੋਂ, ਜਸਪਾਲ ਸਿੰਘ ਜੀ ਭੰਡਾਰੀ, ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਸਰਦਾਰ ਸ਼ਾਮ ਸਿੰਘ ਜੀ ਤੋਂ

ਕਾਕਾ ਹਰਜੋਤ ਸਿੰਘ ਮੋਹਨ ਸਿੰਘ ਜੀ ਪੁਜਾਰੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇਹ ਅਰਵਕਤਾ ਬਖਸ਼ਣੀ ਸਰਦਾਰ ਪ੍ਰਦੀਪ ਸਿੰਘ ਗੇਂਦਾ ਸਿੰਘ ਜੀ ਭੋਸੀ ਵਾਲੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1,000 ਰੁਪਇਆ ਹਾਜ਼ਰ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਂ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ

ਜਿਨ੍ਹਾਂ ਨਾਮ ਦਾ ਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਗੁਰੂ ਖਾਲਸਾ ਜੀ ਸਾਹਿਬ ਤਹ ਤਹ ਰਛਾ ਰਿਆ ਬਿਰਧ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸੇ ਜੀ ਦਾ ਮਨ ਨੀਵਾ ਮਾਤੂ ਜੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਸਤ ਕਸਰਬ।

ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖਸਰ ਜੀ ਵਿਵੇਕਸਰ ਜੀ ਰਾਮਸਰ ਜੀ ਕਾਲਸਰ ਜੀ ਤਰਨ ਤਾਰਨ ਦੀ ਤਾਪਿਆਣੀ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕੜੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਤਮਤਾਣ ਜੀ ਮੁਕਤਸਰ ਸਾਹਿਬ ਪਾਉਂਟਾ ਸਾਹਿਬ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸ ਗੰਜਰ ਕਾਬ ਗੰਡਵਾਲਾ ਸਾਹਿਬ ਬੰਗਲਾ ਸਾਹਿਬ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਨ ਲੁਗਾਤ ਤਖਤ ਸਚਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ।

ਸਤਿ ਸ੍ਰੀ ਅਕਾਲ ਗੁਰਮੁਖ ਅਕਾਲ ਦੇਖ ਦੇਖ ਫਤਿਹ ਗੁਰਪੰਥ ਖਾਲਸੇ ਦੀ ਜਨਾ ਜੀ ਚੜ੍ਹਦੀ ਕਲਾ ਰਖਣੀ ਸੱਚੇ।

बरन सका महिमा जो तिहारी हम।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਆਪਣੇ ਮਨ ਨੂੰ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

ਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਆਪਣੇ ਹਿਰਦੇ ਦੀ ਵੇਦਨਾ ਜ਼ਾਹਰ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਡਾ ਇਹ ਜਿਹੜਾ ਮਨ ਹੈ ਨਾ, ਐਸਾ ਮਾਇਆ ਲੰਪਟ ਹੋ ਰਿਹਾ, ਬਾਹਰ ਮੁਖੀ ਬਿਰਤੀ ਵਾਲਾ ਹੋ ਰਿਹਾ, ਸੰਸਾਰਾਕਾਰ ਬਿਰਤੀ ਵਾਲਾ ਹੋ ਰਿਹਾ। ਮਹਾਰਾਜ ਸੰਸਾਰ ਵੱਲ, ਸੰਸਾਰ ਦੇ ਪਦਾਰਥਾਂ ਤੇ ਭੋਗਾਂ ਦੇ ਵੱਲ ਹੀ ਇਹ ਲਿਪਾਏਮਾਨ ਹੋ ਰਿਹਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਸ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸੁੱਖ ਨਹੀਂ ਮਿਲਦਾ ਹੈ, ਕਿਰਪਾਲਤਾ ਕਰਕੇ ਦੱਸੋ ਮਹਾਰਾਜ, ਇਹ ਮਨ ਦੀ ਵਿਸ਼ਿਆਂ ਦੀ ਤਪਸ਼ ਕਿਵੇਂ ਮਿਟ ਜਾਵੇ ਅਤੇ ਇਹ ਮਨ ਸ਼ਾਂਤ ਕਿਵੇਂ ਹੋ ਜਾਵੇ। ਤਾਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਲੋਕ ਮਹੱਲਾ ਤੀਜਾ ਦੇ ਸਿਰਲੇਖ ਰਾਹੀਂ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼

0: ਕਲ ਦੇ ਸ਼ਬਦ ਦੇ ਅੰਦਰ ਵਿਚਾਰ ਆਈ ਸੀ ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਭੁਲਾਏ। ਭਾਈ ਇਹ ਜਿਹੜਾ ਜਗਤ ਹੈ, ਇਹ ਜਿਹੜਾ ਜੀਵ ਹੈ ਨਾ, ਇਹ ਜੀਵ ਹੀ ਬਾਬੀਹਾ ਹੈ। ਮਤਾ ਕਿਧਰੇ ਕੋਈ ਭਰਮ ਵਿੱਚ ਭੁੱਲ ਜਾਵੇ ਕਿ ਇਹ ਬਾਬੀਹਾ ਨਾਮ ਦੇ ਪੰਛੀ ਨੂੰ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਬਾਬੀਹਾ ਹੇ ਜੀਵ, ਖਸਮੈ ਕਾ ਮਹਿਲ ਨਾ ਜਾਣਹੀ। ਤੇਰਾ ਮਨ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਵਿੱਚ ਤਾਂ ਸੜਦਾ ਹੈ ਕਿਉਂਕਿ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਸਰੂਪ ਨੂੰ ਪ੍ਰਾਪਤ ਕਰਨਾ ਨਹੀਂ ਜਾਣਿਆ ਹੈ। ਸਰੂਪ ਤੋਂ ਟੁੱਟਾ ਹੋਣਾ ਕਰਕੇ, ਵਿਛੜਿਆ ਹੋਇਆ ਹੋਣੇ ਕਰਕੇ ਤੇਰਾ ਜਿਹੜਾ ਮਨ ਹੈ ਮਾਇਆ ਦੀ ਤਪਸ਼ ਵਿੱਚ ਸੜਦਾ ਹੈ।
1: ਮਹਲ ਦੇਖ ਅਰਦਾਸ ਪਾਏ।
0: ਮਹਾਰਾਜ ਫਿਰ ਇਸ ਤਪਦੇ ਹੋਏ ਮੇਰੇ ਮਨ ਨੂੰ ਧੀਰਜ ਕਿਵੇਂ ਆਵੇ, ਸ਼ਾਂਤੀ ਕਿਵੇਂ ਆਵੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਅਰਦਾਸ ਪਾਏ, ਸਤਿਗੁਰਾਂ ਦੇ ਚਰਨਾਂ ਵਿਖੇ ਅਰਦਾਸ ਕਰਨੀ ਪਾਉਣਾ ਕਰ, ਅਰਦਾਸ ਕਰਨੀ ਕਰ। ਤੇ ਜਦੋਂ ਅਰਦਾਸ ਕਰੇਗਾ ਫਿਰ ਮਹਿਲ ਦੇਖ, ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਾਵਨ ਸਰੂਪ ਨੂੰ ਦੇਖ ਲਵੇਗਾ। ਤੇ ਜਦੋਂ ਵਾਹਿਗੁਰੂ ਜੀ ਦੇ ਪਾਵਨ ਸਰੂਪ ਨੂੰ ਦੇਖ ਲਵੇਗਾ ਨਾ, ਫਿਰ ਤੇਰਾ ਤਨ ਵੀ ਅਤੇ ਮਨ ਵੀ ਸੀਤਲ ਹੋ ਜਾਵੇਗਾ, ਠੰਡਾ ਠਾਰ ਹੋ ਜਾਵੇਗਾ, ਵਿਸ਼ਿਆਂ ਦੀ ਤਪਸ਼ ਮਿਟ ਜਾਵੇਗੀ।
1: ਆਪਣੇ ਭਾਣੇ ਬਹੁਤਾ ਬੋਲਹੇ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਯਤਨ ਬੜੇ ਕਰਦਾ, ਬੜੇ ਉਪਰਾਲੇ ਕਰਦਾ, ਬੜੀਆਂ ਮੈਂ ਜੋਦੜੀਆਂ ਕਰਦਾ, ਪਰ ਮੇਰੀ ਥਾਈ ਨਹੀਂ ਪੈਂਦੀ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਆਪਣੀ ਸਵੈ ਇੱਛਾ ਦੇ ਅਨੁਸਾਰ ਹੀ ਬੋਲਦਾ ਨਾ, ਜੋ ਤੇਰੇ ਮਨ ਵਿੱਚ ਆਉਂਦਾ ਉਹੀ ਬੋਲੀ ਜਾਂਦਾ। ਆਪਣੇ ਭਾਣੇ, ਆਪਣੇ ਭਾਣੇ, ਮਨ ਦੀ ਇੱਛਾ ਦੇ ਅਨੁਸਾਰ ਤੂੰ ਬਹੁਤ ਬਚਨਾਂ ਨੂੰ ਬੋਲਦਾ। ਕਿਸੇ ਨੂੰ ਕੌੜਾ ਬੋਲ ਦਿੱਤਾ, ਕਿਸੇ ਨੂੰ ਫਿੱਕਾ ਬੋਲ ਦਿੱਤਾ, ਕਿਸੇ ਨੂੰ ਨੀਵਾਂ ਦਿਖਾਉਣ ਵਾਲਾ ਬੋਲ ਦਿੱਤਾ, ਕਿਸੇ ਦੀ ਉਸਤਤ ਨਿੰਦਿਆ ਵਾਲਾ ਬੋਲ ਦਿੱਤਾ, ਆਪਣੀ ਵਡਿਆਈ ਵਾਲਾ ਬੋਲ ਦਿੱਤਾ। ਮਨ ਦੀ ਮਰਜ਼ੀ ਦੇ ਅਨੁਸਾਰ ਤੇ ਬਹੁਤ ਬੋਲਾਂ ਨੂੰ ਬੋਲਦਾ ਹੈ।
1: ਬੋਲਿਆ ਥਾਏ ਨਾ ਪਾਏ।
0: ਸਮਾਹਿਤ ਭਾਵ ਤੋਂ ਸਤਿਗੁਰੂ ਜੀ ਦੇ ਸਨਮੁਖ ਸਮਰਪਣ ਹੋਣ ਤੋਂ ਬਿਨਾਂ ਜਿੰਨੇ ਵੀ ਬੋਲਾਂ ਨੂੰ ਬੋਲਦਾ ਹੈ ਨਾ, ਉਹ ਬੋਲ ਤੇਰੇ ਪ੍ਰਵਾਨਗੀ ਵਿੱਚ ਨਹੀਂ ਪੈਂਦੇ, ਸਫਲੇ ਨਹੀਂ ਹੁੰਦੇ ਹਨ।
1: ਖਸਮ ਵੱਡਾ ਦਾਤਾਰ ਹੈ।
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੇ ਮੈਂ ਸਤਿਗੁਰੂ ਜੀ ਦੇ ਸਨਮੁਖ ਅਰਦਾਸ ਕਰਾਂ ਕਿ ਸੱਚਮੁੱਚ ਮੈਨੂੰ ਪਰਮੇਸ਼ਰ ਜੀ ਦੇ ਦੀਦਾਰ ਹੋ ਜਾਣਗੇ, ਕਿ ਸੱਚਮੁੱਚ ਮੇਰੇ ਮਨ ਦੀ ਤਪਸ਼ ਮਿਟ ਜਾਵੇਗੀ, ਤੇ ਹਜ਼ੂਰ ਫਰਮਾਉਂਦੇ ਨੇ ਸੱਚੇ ਸਾਹਿਬ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਵੱਡੇ ਭਾਰੀ ਦਾਤੇ ਹਨ ਅੰਤਰ ਗਿਆਨ ਬ੍ਰਹਮ ਗਿਆਨ ਦੇ।
1: ਜੋ ਇੱਛੇ ਸੋ ਫਲ ਪਾਏ।
0: ਭਾਈ ਇਸ ਦਾਤੇ ਦੇ ਦਰ ਤੋਂ ਤੇ ਜਿਹੜਾ ਵੀ ਕੋਈ ਪ੍ਰਾਣੀ ਮਾਤਰ ਜਿਹੜੀ ਵੀ ਇੱਛਾ ਕਰ ਲੈਂਦਾ ਨਾ ਕਿ ਮੈਨੂੰ ਫਲਾਨੀ ਦਾਤ ਮਿਲ ਜਾਵੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਉਹ ਸੱਚੇ ਸਾਹਿਬ ਜੀ ਜਿਸ ਜਿਸ ਪ੍ਰਾਣੀ ਮਾਤਰ ਨੂੰ ਵੀ ਜਿਹੜੀ ਜਿਹੜੀ ਦਾਤ ਦੇਣਾ ਕਰਦੇ ਨੇ, ਜਿਹੜੀ ਵੀ ਇੱਛਾ ਕੋਈ ਕਰ ਲੈਂਦਾ ਹੈ, ਉਹੀਓ ਫਲ ਸਰੂਪ ਵਿੱਚ ਦਾਤ ਸੱਚੇ ਸਾਹਿਬ ਜੀ ਤੋਂ ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਐਸੇ ਸੱਚੇ ਸਾਹਿਬ ਜੀ ਨੇ

0: ਮੈਂ ਆਪ ਜੀ ਦੇ ਬਚਨਾਂ ਨੂੰ ਮੰਨ ਲਵਾਂ, ਗੁਰ ਚਰਨਾਂ ਵਿਖੇ ਜੋਤੜੀਆਂ ਕਰਾਂ, ਮੇਰਾ ਮਨ ਸੱਚਮੁੱਚ ਹੀ ਠੰਡਾ ਠਾਰ ਹੋ ਜਾਵੇਗਾ, ਸੱਚਮੁੱਚ ਹੀ ਸ਼ੀਤਲ ਹੋ ਜਾਵੇਗਾ। ਕਿ ਸੱਚਮੁੱਚ ਹੀ ਇਹ ਪਾਪਾਂ ਦੀ ਕਿਰਿਆ ਜਿਹੜੀ ਤਨ ਅਤੇ ਮਨ ਨੂੰ ਤਪਾਉਣ ਵਾਲੀ ਹੈ, ਇਸ ਦਾ ਵਿਚਾਰ, ਇਸ ਦਾ ਫੁਰਨਾ ਮੇਰੇ ਮਨ ਦੇ ਵਿੱਚੋਂ ਚੱਲਿਆ ਜਾਵੇਗਾ। ਮਹਾਰਾਜ, ਪਦਾਰਥਾਂ ਦੀ ਇੱਛਾ, ਖਾਣ ਪੀਣ ਭੋਗਣ ਦੀ ਜਿਹੜੀ ਇੱਛਾ ਲੱਗੀ ਏ, ਇਹ ਸੱਚਮੁੱਚ ਹੀ ਇਸ ਦੀ ਤ੍ਰੇਹ ਮੈਨੂੰ ਮਿਟ ਜਾਵੇਗੀ। ਤੇ ਹਜ਼ੂਰ ਬਚਨ ਕਰਦੇ ਨੇ, ਬਾਬੀਹਾ ਇਹ ਜੀਵ ਬਪੜਾ ਵਿਚਾਰਾ, ਇੱਕ ਜੀਵ ਤਾਂ ਚੀਜ਼ ਹੀ ਕੀ ਹੈ, ਇੱਕ ਜੀਵ ਦੀਆਂ ਵਾਸ਼ਨਾਵਾਂ ਦੀ ਤੇ ਗੱਲ ਹੀ ਕੀ ਹੈ।
1: ਜਗਤ ਕੀ ਤਿਖ ਜਾਏ,
0: ਵਾਹਿਗੁਰੂ ਜੀ ਤੇ ਐਸੇ ਵੱਡੇ ਭਾਰੀ ਦਾਤੇ ਨੇ, ਜੇਕਰ ਨਦਰ ਸਵੱਲੀ ਕਰਕੇ ਤੱਕ ਲੈਣ ਨਾ ਤੇ ਸਾਰੇ ਜਗਤ ਦੇ ਜੀਵਾਂ ਦੀ ਤ੍ਰਿਖਾ ਜਿਹੜੀ ਆਸਾ ਤੇ ਤ੍ਰਿਸ਼ਨਾ ਦੀ ਲੱਗ ਰਹੀ ਏ, ਉਹ ਸਾਰੀ ਮਿਟ ਜਾਵੇਗੀ। ਜਿਹੜੇ ਵਾਹਿਗੁਰੂ ਜੀ, ਜਿਹੜੇ ਪਰਮੇਸ਼ਰ ਜੀ ਸਾਰੇ ਜਗਤ ਦੀ ਤ੍ਰਿਖਾ ਨੂੰ ਮਿਟਾਉਣ ਵਾਲੇ ਨੇ, ਇੱਕ ਜੀਵ ਦੀ ਤ੍ਰਿਖਾ ਮਿਟ ਦੇਣੀ ਤੇ ਇਸ ਵਾਹਿਗੁਰੂ ਪਰਮੇਸ਼ਰ ਜੀ ਦੇ ਵਾਸਤੇ ਕਿਹੜੀ ਵੱਡੀ ਬਾਤ ਹੈ। ਅਰਥਾਤ ਪਰਮੇਸ਼ਰ ਜੀ ਸਾਰੇ ਜੀਵਾਂ ਦੇ ਮਨ ਦੀ ਤ੍ਰਿਖਾ ਨੂੰ, ਤਪਸ਼ ਨੂੰ ਮੇਟਣ ਦੇ ਸਮਰੱਥ ਹਨ।
1: ਮਹੱਲਾ ਤੀਜਾ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਬਾਬੀਹਾ ਭਿੰਨੀ ਰਹਿਣ ਬੋਲਿਆ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਜੀਵ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਤਿੰਨਾਂ ਦੇ ਪਰਥਾਏ ਸਾਨੂੰ ਦੱਸਣਾ ਕਰੋ, ਉਹਨਾਂ ਨੇ ਕੋਈ ਸੁੱਖ ਪਾਇਆ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਬਾਬੀਹਾ, ਜਿਹੜਾ ਜਗਿਆਸੂ ਰੂਪੀ ਬਾਬੀਹਾ ਜੀਵ ਹੈ ਨਾ, ਉਹਨਾਂ ਦੀ ਅਵਸਥਾ ਰੂਪੀ ਜਿਹੜੀ ਰਹਿਣ ਰਾਤਰੀ ਏ, ਉਹ ਪ੍ਰੇਮ ਰੰਗ ਦੇ ਨਾਲ ਭਿੱਜੀ ਹੋਈ ਏ। ਉਹਨਾਂ ਨੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਪਿਆਰ ਅਵਸਥਾ ਦੇ ਨਾਲ ਆਪਣੀ ਰਸਨਾ ਤੋਂ ਬੋਲਿਆ ਹੈ।
1: ਸਹਜੇ ਸੱਚ ਸੁਭਾਏ,
0: ਭਾਈ ਸੱਚ ਨਿਸ਼ਚੇ ਕਰਕੇ ਜਾਣਨਾ ਕਰੋ, ਉਹਨਾਂ ਨੂੰ ਸੁਭਾਏ ਸੁਭਾਵਕ ਹੀ ਸਹਿਜੇ ਗਿਆਨ ਆਨੰਦ ਸਰੂਪ ਦੀ ਪ੍ਰਾਪਤੀ ਹੋਈ ਹੈ। ਤਿੰਨਾਂ ਨੂੰ ਸਹਿਜੇ ਅਚੁੱਤ ਸੁੱਖ ਦੀ ਸੁਭਾਵਕ ਹੀ ਪ੍ਰਾਪਤੀ ਹੋਈ ਹੈ।
1: ਇਹੋ ਜਲ ਮੇਰਾ ਜੀਓ ਹੈ।
0: ਮਹਾਰਾਜ, ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ, ਤਿੰਨਾਂ ਦੇ ਮਨ ਦਾ ਭਾਵ ਕਿਹੋ ਜਿਹਾ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ, ਤਿੰਨਾਂ ਦਾ ਭਾਵ ਐਸਾ ਹੁੰਦਾ, ਉਹ ਬੇਨਤੀਆਂ ਕਰਦੇ ਨੇ, ਪਰਮੇਸ਼ਰ ਜੀ ਇਹ ਜੋ ਆਪ ਜੀਆਂ ਦਾ ਪਾਵਨ ਬ੍ਰਹਮ ਚੇਤਨ ਸਰੂਪ ਹੈ ਨਾ, ਹੇ ਪਾਰ ਬ੍ਰਹਮ ਪਰਮੇਸ਼ਰ ਜੀ, ਇਹ ਨਾਮ ਦੁਆਰਾ ਪ੍ਰਾਪਤ ਹੁੰਦਾ ਨਾ, ਇਹੋ ਜਲ, ਇਹ ਆਪ ਜੀ ਦਾ ਅੰਮ੍ਰਿਤ ਨਾਮ ਰੂਪੀ ਜਲ ਹੀ ਮੇਰਾ ਜੀਵਨ ਰੂਪ ਹੈ।
1: ਜਲ ਬਿਨ ਰਹਿਣ ਨਾ ਜਾਏ।
0: ਮਹਾਰਾਜ, ਆਪ ਜੀ ਦੇ ਜੀਵਨ ਰੂਪ ਅੰਮ੍ਰਿਤ ਜਲ ਨੂੰ ਸ਼ਕੇ ਤੋਂ ਬਿਨਾਂ, ਪੀਤੇ ਤੋਂ ਬਿਨਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ। ਆਖਾ ਜੀਵਾ ਵਿਸਰੈ ਮਰ ਜਾਓ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਜਪ ਜਪ ਕਰਕੇ ਜਿਉਂਦੇ ਹਾਂ ਤੇ ਸੁਣ ਸੁਣ ਕਰਕੇ ਜਿਉਂਦੇ ਹਾਂ। ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ। ਮਹਾਰਾਜ, ਅੰਮ੍ਰਿਤ ਬਾਣੀ ਨੂੰ ਹੀ ਸੁਣ ਸੁਣ ਕੇ ਜਿਉਂਦੇ ਹਾਂ। ਆਪ ਜੀ ਦੀ ਅੰਮ੍ਰਿਤ ਬਾਣੀ ਦੇ ਬਿਨਾਂ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ।
1: ਗੁਰ ਸ਼ਬਦੀ ਜਲ ਪਾਈ ਐ।
0: ਹੇ ਗਰੀਬ ਨਿਵਾਸ, ਕਿਰਪਾ ਕਰਕੇ ਇਹ ਵੀ ਦੱਸੋ, ਇਹ ਅੰਮ੍ਰਿਤ ਰੂਪੀ ਨਾਮ ਜਲ ਪ੍ਰਾਪਤ ਕਿਵੇਂ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਸਤਿਗੁਰਾਂ ਦੇ ਪਾਵਨ ਉਪਦੇਸ਼ ਦੁਆਰਾ ਤੀਜੇ ਪਾਤਸ਼ਾਹ ਜੀ ਫਰਮਾ ਰਹੇ ਨੇ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ, ਤਿੰਨਾਂ ਦੇ ਉਪਦੇਸ਼ ਦੁਆਰਾ ਇਹ ਨਾਮ ਰੂਪੀ ਅੰਮ੍ਰਿਤ ਜਲ ਪ੍ਰਾਪਤ ਹੁੰਦਾ ਹੈ।
1: ਵਿੱਚੋ ਆਪ ਗਵਾਏ।
0: ਮਹਾਰਾਜ, ਸਤਿਗੁਰਾਂ ਤੋਂ ਇਹ ਅੰਮ੍ਰਿਤ ਜਲ ਮਿਲਦਾ ਕਿਹਨਾਂ ਨੂੰ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਹਿਰਦੇ ਦੇ ਵਿੱਚੋਂ ਮੈਂ ਮੇਰੀ ਨੂੰ ਗਵਾ ਲੈਂਦੇ ਨੇ, ਜਿਹੜੇ ਹਉਮੈ ਭਾਵ ਨੂੰ ਮੇਟ ਲੈਂਦੇ ਨੇ, ਜਿਹੜੇ ਦੇਹ ਅਧਿਆਸ ਦਾ ਅਭਾਵ ਕਰ ਲੈਂਦੇ ਨੇ ਨਾ, ਉਹਨਾਂ ਨੂੰ ਇਹ ਅੰਮ੍ਰਿਤ ਜਲ ਮਿਲਦਾ। ਹੰਕਾਰ ਨਾਲ ਭਰਿਆਂ ਨੂੰ, ਹਉਮੈ ਨਾਲ ਭਰਿਆਂ ਨੂੰ ਇਹ ਜਲ ਨਹੀਂ ਮਿਲਦਾ। ਭਾਈ, ਜਿਨ੍ਹਾਂ ਨੇ ਆਪਾ ਭਾਵ ਤੋਂ ਸਮਾਹਿਤ ਹੋ ਕਰਕੇ ਸਤਿਗੁਰੂ ਜੀ ਦੇ ਸਨਮੁਖ ਸਮਰਪਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਨਾਮ ਰੂਪੀ ਅੰਮ੍ਰਿਤ ਜਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜੀਓ।
1: ਨਾਨਕ ਜਿਸ ਬਿਨ ਚਸਾ ਨਾ ਜੀਵ ਦੀ।
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਭਾਈ ਜਿਸ ਪਤੀ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਜਗਿਆਸੂ ਰੂਪ ਇਸਤਰੀ ਚਸਾ, ਸਾਧ ਸੰਗਤ ਜੀ ਅੱਖ ਝਮਕਣ ਦੇ ਸਮੇਂ ਨੂੰ ਨਿਮਖ ਕਿਹਾ ਜਾਂਦਾ ਹੈ, 15 ਨਿਮਖਾਂ ਦਾ ਇੱਕ ਚਸਾ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ, ਚਸਾ ਮਾਤਰ ਵੀ ਜਗਿਆਸੂ ਇਸਤਰੀ ਜਿਸ ਵਾਹਿਗੁਰੂ ਜੀ ਤੋਂ ਵਿਛੜ ਕਰਕੇ ਨਹੀਂ ਜਿਉਂਦੀ।
1: ਸੋ ਸਤਿਗੁਰ ਦੀਆ ਮਿਲਾਏ,
0: ਉਹਨਾਂ ਦੇ ਪਿਆਰ ਨੂੰ ਪਛਾਣ ਕਰਕੇ ਪਰਖ ਕਰਕੇ ਨਾ ਸਤਿਗੁਰੇ ਰਾਰੀ ਨੂੰ ਸਿਹਾਰੀ ਹੈ ਅਰਥ ਬਣਦਾ। ਸਤਿਗੁਰੂ ਜੀ ਨੇ ਪੂਰਿਆ, ਸਤਿਗੁਰਾਂ ਨੇ ਕਿਰਪਾ ਕਰਕੇ ਤਿੰਨਾਂ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮੇਲ ਦਿੱਤਾ ਹੈ ਜੀਓ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਦੱਸਣਾ ਕਰੋ ਵਾਹਿਗੁਰੂ ਜੀ ਦਾ ਜਸ ਕਿੰਨਾ ਕੁ ਹੈ, ਕਿੰਨੀ ਕੁ ਵਡਿਆਈ, ਕਿੰਨੀ ਕੁ ਉਪਮਾ, ਕਿੰਨੀ ਕੁ ਮਹਿਮਾ ਹੈ ਤਿਸ ਦੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ।
0: ਹੇ ਭਾਈ, ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਵਡਿਆਈ ਹੈ ਨਾ, ਕਰੋੜਾਂ ਖੰਡਾਂ ਦੇ ਅੰਦਰ ਪਸਰ ਰਹੀ ਹੈ, ਕਰੋੜਾਂ ਆਕਾਸ਼ਾਂ ਅਤੇ ਕਰੋੜਾਂ ਪਾਤਾਲਾਂ ਦੇ ਅੰਦਰ ਪਸਰ ਰਹੀ ਹੈ। ਇਸੇ ਪ੍ਰਕਾਰ ਪਾਤਾਲ ਅਸੰਖ, ਜਿਨ੍ਹਾਂ ਦੀ ਕੋਈ ਸੰਖਿਆ ਹੀ ਨਾ ਹੋਵੇ, ਅਸੰਖਾਂ ਹੀ ਪਾਤਾਲਾਂ ਦੇ ਅੰਦਰ ਫੈਲ ਰਹੀ ਹੈ। ਕਿੰਨੇ ਕੁ ਗਿਣ ਕਰਕੇ ਦੱਸੀਏ, ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਲੱਖਾਂ ਪਾਤਾਲਾਂ ਤੋਂ ਅੱਗੇ ਹੋਰ ਪਾਤਾਲ ਨੇ, ਆਕਾਸ਼ਾਂ ਤੋਂ ਅੱਗੇ ਹੋਰ ਲੱਖਾਂ ਆਕਾਸ਼ ਨੇ। ਉਹ ਕਿੰਨੇ ਕੁ ਲੱਖਾਂ ਨੇ, ਕਿੰਨੇ ਕੁ ਕਰੋੜਾਂ ਨੇ, ਕਿੰਨੇ ਕੁ ਅਰਬਾਂ ਨੇ, ਕਿੰਨੇ ਕੁ ਖਰਬਾਂ ਨੇ, ਕਿੰਨੇ ਕੁ ਨੀਲ ਨੇ, ਕਿੰਨੇ ਕੁ ਪਦਮ ਨੇ, ਕਿੰਨੇ ਕੁ ਸੰਖ ਨੇ, ਗਿਣੇ ਨਹੀਂ ਜਾ ਸਕਦੇ। ਜਦੋਂ ਸਾਰੇ ਅੰਕੜਿਆਂ ਤੋਂ ਗਿਣਤੀ ਵੱਧ ਜਾਵੇ ਫਿਰ ਅਸੰਖ ਕਿਹਾ ਜਾਂਦਾ। ਜਿਸ ਦੀ ਕੋਈ ਸੰਖਿਆ ਹੀ ਨਹੀਂ, ਜਿਸ ਦੀ ਕੋਈ ਗਿਣਤੀ ਹੋਈ ਨਹੀਂ, ਬੇਸ਼ੁਮਾਰ ਬੇਅੰਤ, ਜਿਨ੍ਹਾਂ ਦਾ ਅੰਤ ਨਾ ਆਵੇ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਖੰਡ ਪਾਤਾਲ ਅਸੰਖ, ਅਸੰਖਾਂ ਹੀ ਖੰਡਾਂ ਦੇ ਵਿੱਚ ਅਤੇ ਅਸੰਖਾਂ ਹੀ ਪਾਤਾਲਾਂ ਦੇ ਅੰਦਰ। ਵਾਹਿਗੁਰੂ ਜੀ ਆਪ ਵਸ ਰਹੇ ਨੇ, ਵਾਹਿਗੁਰੂ ਜੀ ਦੀ ਵਡਿਆਈ ਪਸਰ ਰਹੀ ਹੈ। ਤੇ ਹਜ਼ੂਰ ਅੱਗੇ ਬਚਨ ਕਰਦੇ ਹਨ,
1: ਤੂੰ ਕਰਤਾ ਗੋਬਿੰਦ ਤੁਧ ਸਿਰਜੀ ਤੁਧੈ ਗੋਈ।
0: ਭਾਈ, ਜੇਕਰ ਅਸੀਂ ਗਿਣ ਕਰਕੇ ਦੱਸਣਾ ਕਰੀਏ ਨਾ, ਮੈਂ ਗਣਤ ਨਾ ਹੋਈ, ਤੇ ਮੇਰੇ ਪਾਸੋਂ ਸਾਡੇ ਪਾਸੋਂ ਗਿਣਤੀ ਹੋਈ ਨਹੀਂ ਹੁੰਦੀ, ਗਿਣ ਕੇ ਦੱਸੇ ਹੀ ਨਹੀਂ ਜਾਂਦੇ ਕਿ ਕਿੰਨੇ ਕੁ ਪਾਤਾਲਾਂ ਆਕਾਸ਼ਾਂ ਦੇ ਵਿੱਚ ਵਾਹਿਗੁਰੂ ਜੀ ਦਾ ਜਸ ਹੋ ਰਹੇ ਹੈ। ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਸਾਨੂੰ ਫਰਮਾਉਂਦੇ ਨੇ, ਵਾਹਿਗੁਰੂ ਜੀ ਤੂੰ ਕਰਤਾ, ਆਪ ਜੀ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ, ਬਣਾਉਣ ਵਾਲੇ ਹੋ ਇਹਨਾਂ ਅਸੰਖਾਂ ਧਰਤੀਆਂ ਨੂੰ, ਇਸੇ ਪ੍ਰਕਾਰ ਧਰਤੀ ਦੇ ਉੱਪਰ ਖੰਡਾਂ ਨੂੰ, ਪਾਤਾਲਾਂ ਨੂੰ, ਅਸੰਖਾਂ ਹੀ ਆਕਾਸ਼ਾਂ ਨੂੰ ਬਣਾਉਣ ਵਾਲੇ ਆਪ ਹੋ। ਫਿਰ ਸਾਰਿਆਂ ਆਕਾਸ਼ਾਂ ਪਾਤਾਲਾਂ ਪ੍ਰਿਥਵੀਆਂ ਖੰਡਾਂ ਦੇ ਮਹਾਰਾਜ ਆਪ ਜੀ ਰਖਵਾਲਾ ਰੂਪ, ਗੋ ਦਾ ਅਰਥ ਹੈ ਸ੍ਰਿਸ਼ਟੀ, ਵਿੰਦ ਦਾ ਅਰਥ ਹੈ ਰੱਖਿਆ ਕਰਨ ਵਾਲਾ, ਮਹਾਰਾਜ ਰਖਵਾਲਾ ਰੂਪ ਵੀ ਆਪ, ਤੁਧ ਸਿਰਜੀ, ਇਹ ਸਾਰੀ ਸ੍ਰਿਸ਼ਟੀ ਆਪ ਜੀ ਦੀ ਸਿਰਜੀ ਹੋਈ ਹੈ, ਤੁਧ ਹੈ ਗੋਈ। ਫਿਰ ਸਰਬ ਕਲਾ ਸਮਰੱਥ ਐਸੇ ਹੋ, ਅੰਤਕਾਲ ਮਹਾਂਪਰਲੋ ਦੇ ਸਮੇਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਹੀ ਤੁਸਾਂ ਨੇ ਮਿਲਾਇਆ ਹੈ, ਆਪਣੇ ਵਿੱਚ ਹੀ ਤੁਸਾਂ ਨੇ ਛੁਪਾਇਆ ਹੈ, ਆਪਣੇ ਆਪ ਤੋਂ ਹੀ ਪ੍ਰਗਟ ਕਰਦੇ ਹੋ, ਆਪਣੇ ਸਰੂਪ ਰੂਪ ਦੇ ਅੰਦਰ ਹੀ ਮੇਲ ਲੈਂਦੇ ਹੋ, ਛੁਪਾ ਲੈਂਦੇ ਹੋ, ਮਿਲਾ ਲੈਂਦੇ ਹੋ ਜੀਓ।
1: ਲੱਖ ਚੌਰਾਸੀ ਮੇਦਨੀ,
0: ਹੇ ਗਰੀਬ ਨਿਵਾਜ ਸਾਹਿਬ ਜੀ, ਲੱਖ ਚੌਰਾਸੀ, ਚੌਰਾਸੀ ਲੱਖ ਜੂਨੀਆਂ ਵਾਲੀ ਮੇਦਨੀ ਕਹੀਏ ਸ੍ਰਿਸ਼ਟੀ, ਇਹ ਸਾਰੀ ਜਿੰਨੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ,
1: ਤੁਝ ਹੀ ਤੇ ਹੋਈ।
0: ਮਹਾਰਾਜ, ਇਹ ਸਾਰੀ ਸ੍ਰਿਸ਼ਟੀ ਆਪ ਜੀਆਂ ਦੇ ਪਾਵਨ ਸਰੂਪ ਤੋਂ ਪ੍ਰਗਟ ਹੋਈ ਹੈ, ਆਪ ਜੀ ਤੋਂ ਬਿਨਾਂ ਦੂਜਾ ਕੋਈ ਇਸ ਨੂੰ ਪੈਦਾ ਕਰਨ ਵਾਲਾ ਨਹੀਂ ਹੈ, ਆਪਣੇ ਸਰੂਪ ਤੋਂ ਹੀ ਤੁਸਾਂ ਨੇ ਉਤਪਾਦ

0: ਮਲਕ ਨੇ ਪਾਤਸ਼ਾਹ ਨੇ ਆਪ ਜੀ ਤਿੰਨਾਂ ਨੂੰ ਵੀ ਕੋਈ ਦੁਨੀਆਂ ਦੇ ਆਮ ਲੋਕਾਂ ਨਾਲੋਂ ਕੋਈ ਵੱਖਰੀ ਵਡਿਆਈ ਦਿੰਦੇ ਹੋ, ਕਿਉਂਕਿ ਦੁਨੀਆਂ ਦੇ ਲੋਕ ਉਹਨਾਂ ਨੂੰ ਪੂਜਦੇ ਨੇ, ਮੰਨਦੇ ਨੇ, ਮੱਥੇ ਟੇਕਦੇ ਨੇ, ਝੁਕਦੇ ਨੇ, ਅਦਬ ਕਰਦੇ ਨੇ, ਸਿਜਦੇ ਕਰਦੇ ਨੇ, ਸਲਾਮਾਂ ਕਰਦੇ ਨੇ। ਆਪ ਜੀ ਵੀ ਕੋਈ ਤਿੰਨਾਂ ਦਾ ਵਿਸ਼ੇਸ਼ ਸਨਮਾਨ ਰੱਖਦੇ ਹੋ ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ। ਭਾਈ ਇੱਕ ਐਸੇ ਬਹੁਤ ਜੀਵ ਨੇ ਜਿਹੜੇ ਆਪਣੇ ਆਪ ਨੂੰ ਰਜਵਾੜਿਆਂ ਦੇ ਮਾਲਕ ਰਾਜੇ ਸਦਵਾਉਂਦੇ ਨੇ, ਇੱਕ ਐਸੇ ਲੋਕ ਨੇ ਜਿਹੜੇ 5,000 10,000 ਖਾਨ ਸਦਵਾਉਂਦੇ ਨੇ, ਇੱਕ ਐਸੇ ਨੇ ਜਿਹੜੇ ਮਲੂਕ ਆਪਣੇ ਆਪ ਨੂੰ ਕੋਮਲ ਦਿਲ ਵਾਲੇ ਸਦਵਾਉਂਦੇ ਨੇ, ਇੱਕ ਐਸੇ ਨੇ ਮਲੂਕ ਕਾਹੇ ਆਪਣੇ ਆਪ ਨੂੰ ਖਾਨ ਕਹਿੰਦੇ ਨੇ, ਰਾਜੇ ਕਹਿੰਦੇ ਨੇ। ਇਸੇ ਪ੍ਰਕਾਰ ਬੇਮੁਥਾਜ ਪਾਤਸ਼ਾਹ ਕਹਾਵਹੇ ਆਪਣੇ ਆਪ ਨੂੰ ਕਹਾਵਣਾ ਕਰਦੇ ਨੇ। ਕੋਈ ਪਾਤਸ਼ਾਹ ਕਵਾਉਂਦੇ ਨੇ, ਕੋਈ ਖਾਨ ਸਦਾਉਂਦੇ ਨੇ, ਕੋਈ ਰਾਜੇ ਅਖਵਾਉਂਦੇ ਹਨ।
1: ਕਹੇ ਕਹਾਵਹੇ ਕੋਈ
0: ਆਪਣੇ ਆਪ ਨੂੰ ਕਹਿੰਦੇ ਨੇ, ਮੈਂ ਵੱਡਾ ਰਾਜਾ ਹਾਂ, ਮੈਂ ਵੱਡਾ ਖਾਨ ਹਾਂ, ਮੈਂ ਵੱਡਾ ਪਾਤਸ਼ਾਹ ਹਾਂ। ਆਪ ਕਹਿੰਦੇ ਨੇ ਤੇ ਦੂਸਰਿਆਂ ਦੇ ਪਾਸੋਂ ਹੁਕਮ ਦੇ ਨਾਲ ਕਹਾਉਂਦੇ ਹਨ।
1: ਇੱਕ ਸ਼ਾਹ ਸਦਾ ਵਹੇ ਸੰਚ ਧਨ,
0: ਇੱਕ ਐਸੇ ਬਹੁਤ ਲੋਕ ਨੇ ਬਹੁਤ ਸਾਰਾ ਧਨ ਇਕੱਠਾ ਕਰਕੇ ਆਪਣੇ ਆਪ ਨੂੰ ਸੇਠ ਸਦਵਾਉਂਦੇ ਨੇ, ਆਪਣੇ ਆਪ ਨੂੰ ਸ਼ਾਹ ਸਦਵਾਉਂਦੇ ਨੇ, ਸ਼ਾਹੂਕਾਰ ਅਖਵਾਉਂਦੇ ਹਨ।
1: ਦੂਜੈ ਪਤ ਖੋਈ
0: ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਵਾਹਿਗੁਰੂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਨਾ ਕਰਦੇ ਨੇ। ਭਾਈ ਜੇ ਇਹ ਸਾਰੇ ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ ਦਵੈਤ ਭਾਵਨਾ ਵਿੱਚ ਲੱਗ ਰਹੇ ਨੇ ਨਾ, ਦੂਜੈ ਦਵੈਤ ਭਾਵਨਾ ਕਰਕੇ ਪਾਤੇ ਖੋਈ, ਇਹਨਾਂ ਨੇ ਵਾਹਿਗੁਰੂ ਜੀ ਦੇ ਦਰਗਾਹ ਦੇ ਅੰਦਰ ਆਪਣੀ ਪਤ ਪ੍ਰਤਿਸ਼ਠਾ ਖੋ ਲਈ ਹੈ, ਆਪਣਾ ਮਾਣ ਇਹਨਾਂ ਨੇ ਗਵਾ ਲਿਆ, ਆਪਣੀ ਵਡਿਆਈ ਇਹਨਾਂ ਨੇ ਖੋ ਲਈ ਹੈ। ਦੂਜਾ ਦਵੈਤ ਭਾਵਨਾ ਵਿੱਚ ਲੱਗ ਗਏ, ਪਤ ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਨਾ ਸੀ, ਖੋਈ, ਵਿਅਰਥ ਆਪਣੀ ਜ਼ਿੰਦਗੀ ਦਵੈਤ ਵਿੱਚ ਲੱਗ ਕੇ ਗਵਾ ਲਈ, ਆਪਣੇ ਆਪ ਨੂੰ ਵੱਡੇ ਸਦਵਾਉਣ ਵਿੱਚ ਹੰਕਾਰ ਵਿੱਚ ਗਵਾ ਲਈ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਸੱਖਣੇ ਰਹਿ ਗਏ।
1: ਇੱਕ ਦਾਤੇ ਇੱਕ ਮੰਗਤੇ
0: ਮਹਾਰਾਜ, ਦੁਨੀਆਂ ਦੇ ਅੰਦਰ ਕੁਛ ਅਮੀਰ ਦੇਖੇ ਜਾਂਦੇ ਨੇ, ਕੁਛ ਗਰੀਬ ਦੇਖੇ ਜਾਂਦੇ ਨੇ, ਕਿ ਸਭਨਾਂ ਦਾ ਕਰਤਾ ਇੱਕ ਹੀ ਹੈ, ਜਾਂ ਅਮੀਰਾਂ ਨੂੰ ਕੋਈ ਹੋਰ ਬਣਾਉਂਦਾ ਹੈ ਤੇ ਗਰੀਬਾਂ ਨੂੰ ਕੋਈ ਹੋਰ ਬਣਾਉਂਦਾ ਹੈ। ਹਜ਼ੂਰ ਫਰਮਾਉਂਦੇ ਨੇ ਦੁਨੀਆਂ ਦੇ ਅੰਦਰ ਇੱਕ ਦਾਤੇ ਨੇ, ਦਾਨ ਦੇਣ ਵਾਲੇ ਨੇ, ਵੱਡੇ ਰਾਜੇ ਨੇ, ਜਿਹੜੇ 18-18 ਭਾਰ ਸੋਨੇ ਦਾ ਦਾਨ ਕਰਕੇ ਫਿਰ ਭੋਜਨ ਛਕਦੇ ਸਨ, ਐਸੇ ਦਾਤੇ ਹੋਏ। ਇੱਕ ਮਗਤੇ, ਇੱਕ ਉਹਨਾਂ ਦਾਤਿਆਂ ਦੇ, ਰਾਜਿਆਂ ਦੇ, ਸ਼ਾਹੂਕਾਰਾਂ ਦੇ ਦਰ ਤੇ ਹੱਥ ਅੱਡ ਕਰਕੇ ਜਾ ਕੇ ਮੰਗਦੇ ਨੇ, ਹੱਥ ਤੱਢੇ ਘਰ ਘਰ ਮੰਗਾਏ, ਇਸ ਪ੍ਰਕਾਰ ਦੀ ਤਿੰਨਾਂ ਦੀ ਹਾਲਤ ਬਣੀ ਰਹਿੰਦੀ ਹੈ। ਇੱਕ ਮੰਗਤੇ ਲੋਕ ਬੇਸ਼ੁਮਾਰ ਬਹੁਤ ਹਨ,
1: ਸਭਨਾ ਸਿਰ ਸੋਈ,
0: ਭਾਈ ਸਾਰਿਆਂ ਦੇ ਸਿਰ ਦੇ ਉੱਪਰ ਹੁਕਮ ਤੇ ਵਾਹਿਗੁਰੂ ਜੀ ਦਾ ਹੀ ਹੈ। ਵਾਹਿਗੁਰੂ ਜੀ ਨੇ ਹੁਕਮ ਦੇ ਅਨੁਸਾਰ ਇਕਨਾਂ ਨੂੰ ਮੰਗਣ ਲਾ ਦਿੱਤਾ ਹੈ, ਇਕਨਾਂ ਨੂੰ ਰਾਜੇ ਬਣਾ ਦਿੱਤਾ ਹੈ।
1: ਬਾਜ਼ਾਰੀਆ
0: ਮਹਾਰਾਜ, ਸੱਚੇ ਪਾਤਸ਼ਾਹ ਜੀ, ਜਿਹੜੇ ਰਾਜੇ ਨੇ, ਜਿਹੜੇ ਸ਼ਾਹੂਕਾਰ ਸੇਠ ਨੇ, ਐਸਾ ਵੀ ਦੇਖਿਆ ਜਾਂਦਾ ਉਹ ਬੰਦਗੀ ਨਹੀਂ ਕਰਦੇ, ਐਸਾ ਵੀ ਦੇਖਿਆ ਜਾਂਦਾ ਉਹ ਨਾਮ ਨਹੀਂ ਜਪਦੇ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਸੁਖੀ ਤੱਕੇ ਜਾਂਦੇ ਨੇ, ਕਿ ਉਹਨਾਂ ਨੂੰ ਵਾਹਿਗੁਰੂ ਜੀ ਦੇ ਦਰਗਾਹ ਦੇ ਅੰਦਰ ਵੀ ਕੋਈ ਸੁੱਖ ਮਿਲਦਾ। ਹਜ਼ੂਰ ਫਰਮਾਉਂਦੇ ਨੇ, ਭਾਈ ਪੂਰਬਲੇ ਜਨਮਾਂ ਦੇ ਪੁੰਨ ਪ੍ਰਤਾਪ ਕਰਕੇ ਹੁਣ ਸੁੱਖ ਮਾਣ ਰਹੇ ਨੇ, ਪਰ ਜਿਸ ਦਾਤੇ ਨੇ ਸੁੱਖ ਦਿੱਤੇ ਨੇ, ਜੇ ਉਸਦੇ ਨਾਮ ਨੂੰ ਹੀ ਭੁੱਲ ਗਏ ਨਾ, ਵਿਣ ਨਾਵੈ ਬਾਜ਼ਾਰੀਆ, ਭਾਵੇਂ ਕੋਈ ਸ਼ਾਹੂਕਾਰ ਹੈ, ਭਾਵੇਂ ਕੋਈ ਭਿਖਾਰੀ ਏ, ਭਾਵੇਂ ਕੋਈ ਰਾਜਾ ਏ, ਭਾਵੇਂ ਕੋਈ ਮਲੂਕ ਪਾਤਸ਼ਾਹ ਹੈ, ਭਾਵੇਂ ਕੋਈ 5,000-10,000 ਖਾਨ ਹੈ, ਜੇ ਅੰਮ੍ਰਿਤ ਨਾਮ ਨੂੰ ਭੁਲਾ ਦਿੱਤਾ ਨਾ, ਤਿੰਨਾਂ ਨੂੰ ਬਾਜ਼ਾਰੀਆ ਜਾਣਨਾ ਕਰੋ। ਬਾਜ਼ਾਰੀਆ ਆਖਿਆ ਜਾਂਦਾ ਹੈ ਬਹੁਰੂਪੀਏ ਨੂੰ, ਬਹੁਰੂਪੀਏ ਦੇਖੇ ਜਾਂਦੇ ਨੇ ਨਾ, ਸਾਧ ਸੰਗਤ ਜੀ, ਕਦੇ ਉਹ ਸ਼ਿਵਜੀ ਬਣ ਜਾਂਦੇ ਨੇ, ਕਦੇ ਪੂਛ ਲਾ ਕੇ ਮੂੰਹ ਰੰਗ ਕੇ ਹਨੂੰਮਾਨ ਬਣ ਜਾਂਦੇ ਨੇ, ਕਦੇ ਇਸੇ ਪ੍ਰਕਾਰ ਡਾਕੂ ਬਣ ਕੇ ਦਿਖਾਉਂਦੇ ਨੇ, ਕਦੇ ਅਵਤਾਰਾਂ ਦਾ ਲਿਬਾਸ ਧਾਰਦੇ ਨੇ, ਪਰ ਅੰਦਰੋਂ ਅਸਲ ਵਿੱਚ ਮੰਗਤੇ ਹੀ ਹੁੰਦੇ ਨੇ, ਨਾ ਉਹ ਕੋਈ ਅਵਤਾਰ ਹੁੰਦੇ ਨੇ ਤੇ ਨਾ ਕੋਈ ਦੇਵਤਾ ਹੁੰਦੇ ਨੇ, ਸਾਰੇ ਲਿਬਾਸ ਲੋਕਾਂ ਤੋਂ ਪੈਸੇ ਮੰਗਣ ਵਾਸਤੇ, ਲੈਣ ਵਾਸਤੇ ਧਾਰਨ ਕਰਦੇ ਨੇ, ਕਦੇ ਸ਼ਿਵਜੀ ਬਣ ਕੇ ਮੰਗਦੇ ਫਿਰਦੇ ਨੇ, ਕਦੇ ਹਨੂੰਮਾਨ ਬਣ ਕੇ ਮੰਗਦੇ ਫਿਰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਬਹੁਰੂਪੀਏ ਨੇ ਨਾ, ਅੰਦਰ ਤਾਂ ਭੁੱਖ ਹੈ ਪਦਾਰਥਾਂ ਦੀ, ਬਾਹਰੋਂ ਵੇਸ ਧਾਰਨ ਕਰਕੇ ਦਿਖਾਉਂਦੇ ਨੇ। ਭਾਈ ਇਸੇ ਪ੍ਰਕਾਰ ਬਾਹਰੋਂ ਲਿਬਾਸ ਰਾਜਿਆਂ ਦੇ ਹੋ ਸਕਦੇ ਨੇ, ਅਮੀਰਾਂ ਵਜ਼ੀਰਾਂ ਦੇ ਹੋ ਸਕਦੇ ਨੇ, ਪਰ ਨਾਮ ਤੋਂ ਬਿਨਾਂ ਉਹਨਾਂ ਨੂੰ ਬਹੁ ਰੂਪੀਆ ਹੀ ਜਾਣਨਾ ਕਰੋ। ਲਿਬਾਸ ਹੀ ਬਾਹਰੋਂ ਚਮਕਦੇ ਨੇ, ਅੰਦਰ ਵਿਕਾਰਾਂ ਦੀ ਮੈਲ ਹੈ ਦ੍ਵੈਤ ਭਾਵਨਾ ਵਿੱਚ ਲੱਗਣੇ ਕਰਕੇ।
1: ਪਿਆ ਵੱਲ ਸੋਈ
0: ਭਾਈ, ਉਹਨਾਂ ਦੇ ਸਰੂਪ ਸੋਹਣੇ ਲਿਬਾਸ ਦੇਖ ਕਰਕੇ ਸੋਹਣੇ ਨਾ ਜਾਣਨਾ ਕਰੋ। ਪਿਆਵਲ, ਪਿਆਵਲ ਤੋਂ ਭਾਵ ਹੈ ਭਿਆਨਕ। ਪਿਆਵਲ ਪਾਠ ਵੀ ਆਉਂਦਾ, ਪਿਹਾਵਲ ਵੀ ਆਉਂਦਾ, ਪਾਠ ਅੰਤਰ ਭੇਦ ਜਾਣਨਾ। ਸੋ ਇਸ ਪ੍ਰਕਾਰ ਭਿਆਨਕ ਰੂਪ ਹੋ ਜਾਂਦੇ ਨੇ। ਦਿਸਨ ਖਰੇ ਇੱਕ ਰੂਪ ਵਾਹਿਗੁਰੂ ਜੀ ਦੇ ਦਰ ਤੇ ਖੜੇ, ਅਤਿਅੰਤ ਇੱਕ ਰੂਪ ਖੋਟੇ ਰੂਪ ਵਾਲੇ ਨਜ਼ਰ ਆਉਂਦੇ ਨੇ। ਭਾਈ ਉੱਥੇ ਨਹੀਂ ਇਹ ਕੱਪੜੇ ਨਾਲ ਜਾਂਦੇ, ਇਸ ਪ੍ਰਕਾਰ ਇਹ ਚਮਕ ਦਮਕ ਉੱਥੇ ਨਹੀਂ ਜਾਂਦੀ। ਉੱਥੇ ਤਾਂ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਉੱਥੇ ਪਿਹਾਵਲ ਬਹੁਤੇ ਭਿਆਨਕ ਰੂਪ ਤਿੰਨਾਂ ਦੇ ਨਜ਼ਰ ਆਉਂਦੇ ਹਨ।
1: ਕੂੜਨ ਖੁੱਟੇ ਨਾਨਕਾ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਝੂਠ ਦਾ ਪੜਦਾ ਤਾਣਿਆ ਕਿਸੇ ਦਾ ਰਹਿੰਦਾ ਨਹੀਂ। ਜਿਹੜੇ ਝੂਠੇ ਵਿਕਾਰਾਂ ਦੇ ਵਿੱਚ ਲੱਗੇ ਰਹਿੰਦੇ ਨੇ, ਝੂਠੇ ਮੋਹ ਦੇ ਵਿੱਚ, ਝੂਠੇ ਸੰਸਾਰ ਦੇ ਪਦਾਰਥਾਂ ਵਿੱਚ ਲੱਗੇ ਰਹਿੰਦੇ ਨੇ, ਝੂਠ ਸਾਰਾ ਦਾ ਸਾਰਾ ਨਿਖੁੱਟ ਜਾਂਦਾ। ਪਦਾਰਥਾਂ ਰੂਪੀ, ਮੋਹ ਰੂਪੀ, ਅਹੰਕਾਰ ਰੂਪੀ ਸਾਰਾ ਤਿੰਨਾਂ ਦਾ ਝੂਠ ਦਾ ਪਾਜ ਨਿਖੁੱਟ ਜਾਂਦਾ ਹੈ, ਮੁੱਕ ਜਾਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਸੱਚ ਕਰੇ ਸੋ ਹੋਈ।
0: ਭਾਈ ਜੇ ਕੋਈ ਸੱਚ ਨਾਮ ਨੂੰ ਜਪ ਲੈਣਾ ਕਰੇ ਨਾ ਸੋ ਹੋਈ, ਉਹ ਸੱਚਾ ਨਾਮ ਹੀ ਅੰਤਕਾਲ ਸੰਗੀ ਹੁੰਦਾ ਹੈ, ਸਹਾਇਕ ਹੁੰਦਾ ਹੈ, ਰਖਵਾਲਾ ਹੁੰਦਾ ਹੈ। ਕੂੜਿਨ ਖੁੱਟੇ ਨਾਨਕਾ, ਕੂੜਿਨ ਸੱਚ ਰਹੀ। ਭਾਈ ਝੂਠ ਦੇ ਮੁੱਕ ਜਾਣਾ, ਅੰਤ ਨੂੰ ਸੱਚ ਹੀ ਰਹਿਣਾ। ਜਿਹੜੇ ਸੱਚੇ ਨਾਮ ਨੂੰ ਜਪਦੇ ਨੇ, ਸਹਾਇਕ ਨਾਮ ਹੀ ਹੁੰਦਾ, ਹੋਰ ਦੁਨੀਆਂ ਦਾ ਕੋਈ ਪਦਾਰਥ ਸੰਬੰਧੀ ਕਿਸੇ ਦਾ ਸਹਾਇਕ ਨਹੀਂ ਬਣਦਾ ਹੈ ਅੰਤਕਾਲ।
1: ਸਲੋਕ ਮਹੱਲਾ ਤੀਜਾ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਬੇਨਤੀ ਕੀਤੀ ਹੈ, ਹੇ ਸੱਚੇ ਸਾਹਿਬ ਜੀ ਕਿਰਪਾਲਤਾ ਕਰਕੇ ਉਹਨਾਂ ਦੇ ਪ੍ਰਥਾਏ ਦੱਸੋ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ, ਤੇ ਉਹਨਾਂ ਦੇ ਪ੍ਰਥਾਏ ਵੀ ਦੱਸੋ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਨਹੀਂ ਕੀਤਾ। ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ,
1: ਬਾਬੀਹਾ ਗੁਣਵੰਤੀ ਮਹਲ ਪਾਇਆ।
0: ਬਾਬੀਹਾ ਦਾ ਅਰਥ ਹੈ ਜੀਵ। ਹੇ ਭਾਈ, ਜਿਨ੍ਹਾਂ ਗੁਣਵੰਤੀ ਰੂਪ ਬਬੀਹਿਆ ਨੇ, ਜਗਿਆਸੂਆਂ ਨੇ, ਉੱਤਮ ਅਧਿਕਾਰੀਆਂ ਨੇ, ਗੁਣਵੰਤੀ ਗੁਣਾਂ ਦੇ ਦਾਤੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ, ਸਲਾਹਿਆ, ਮਹਿਲ ਪਾਇਆ, ਵਾਹਿਗੁਰੂ ਜੀ ਦੇ ਸਰੂਪ ਰੂਪ ਦੀ ਪ੍ਰਾਪਤੀ ਤਿਨ੍ਹਾਂ ਨੇ ਕਰ ਲਈ ਹੈ, ਵਾਹਿਗੁਰੂ ਜੀ ਨੂੰ ਹੀ ਪ੍ਰਾਪਤ ਕਰ ਲਿਆ ਹੈ।
1: ਔਗਣਵੰਤੀ ਦੂਰ,
0: ਤੇ ਭਾਈ ਜਿਹੜੇ ਔਗਣ ਵਾਲੇ ਨੇ, ਜਿਨ੍ਹਾਂ ਨੇ ਔਗਣ ਹੀ ਧਾਰਨ ਕੀਤੇ ਨੇ, ਇਸ ਪ੍ਰਕਾਰ ਚੋਰੀ ਚਕਾਰੀ ਠੱਗੀ ਜਾਰੀ, ਦੂਸਰਿਆਂ ਦਾ ਖੋਹ ਖਿੱਚ ਕੇ ਖਾ ਜਾਣਾ, ਹੱਕ ਮਾਰਨਾ, ਵਿਕਾਰਾਂ ਵਿੱਚ ਲੱਗੇ ਰਹਿਣਾ, ਝੂਠ ਬੋਲੀ ਜਾਣਾ, ਆਪ ਸ਼ਬਦ ਬੋਲਣੇ, ਇਸ ਪ੍ਰਕਾਰ ਦੇ ਜਿਹੜੇ ਔਗਣ ਵਾਲੇ ਨੇ ਨਾ, ਔਗਣਵੰਤੀ ਦੂਰ, ਉਹਨਾਂ ਔਗਣ ਵਾਲਿਆਂ ਨੇ, ਔਗਣਾਂ ਵਾਲਿਆਂ ਨੇ ਪਰਮੇਸ਼ਰ ਜੀ ਨੂੰ ਅਤਿਅੰਤ ਦੂਰ ਜਾਣਿਆ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਿਹੜੇ ਤੇ ਗੁਣਾਂ ਵਾਲੇ ਨੇ ਪਰਮੇਸ਼ਰ ਜੀ ਨੂੰ ਅੰਗ ਸੰਗ ਜਾਣਦੇ ਨੇ, ਜਿਹੜੇ ਔਗਣਾਂ ਵਾਲੇ ਨੇ ਪਰਮੇਸ਼ਰ ਜੀ ਦੇ ਨੇੜੇ ਹੋਣ ਦਾ ਅਹਿਸਾਸ ਹੀ ਮਨ ਦੇ ਅੰਦਰ ਪੈਦਾ ਨਹੀਂ ਹੁੰਦਾ, ਵਾਹਿਗੁਰੂ ਜੀ ਨੂੰ ਸਦਾ ਦੂਰ ਕਰਕੇ ਜਾਣਦੇ ਹਨ।
1: ਅੰਤਰ ਤੇਰਾ ਹਰ ਵਸੈ।
0: ਸਤਿਗੁਰੂ ਜੀ ਫਿਰ ਇਸ ਪਰਮੇਸ਼ਰ ਜੀ ਨੂੰ ਕਿਵੇਂ ਪਛਾਣੀਏ? ਹਜ਼ੂਰ ਫਰਮਾਉਂਦੇ ਨੇ, ਹੇ ਜੀਵ ਰੂਪ ਬਾਬੀਹਾ, ਵਾਹਿਗੁਰੂ ਜੀ ਪਰਮੇਸ਼ਰ ਜੀ ਦਾਤਾਰ ਜੀ ਨਿਰੰਕਾਰ ਜੀ ਉਹ ਮਾਲਕ ਜੀ ਤੇਰੇ ਤੋਂ ਦੂਰ ਨਹੀਂ। ਹਰੀ ਪਰਮੇਸ਼ਰ ਜੀ ਤਾਂ ਤੇਰੇ ਅੰਦਰ ਹੀ ਪਰਤਕ ਜੋਤ ਹੋ ਕਰਕੇ, ਜੋਤ ਰੂਪ ਹੋ ਕਰਕੇ ਵਸ ਰਹੇ ਹਨ।
1: ਗੁਰਮੁਖ ਸਦਾ ਹਜ਼ੂਰ।
0: ਗੁਰਮੁਖ ਜਨਾਂ ਨੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਦਾ ਹਾਜ਼ਰ ਨਾਜ਼ਰ ਹੀ ਜਾਣਿਆ ਹੈ, ਅੰਗ ਸੰਗ ਹੀ ਜਾਣਿਆ ਹੈ, ਸਾਕਸ਼ਾਤ ਹੀ ਜਾਣਿਆ, ਆਪਣੇ ਤੋਂ ਕਦੇ ਦੂਰ ਨਹੀਂ ਸਮਝਿਆ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਪਿਆਰੇ ਅੰਗ ਸੰਗ ਹੀ ਜਾਣਦੇ ਨੇ। ਸਾਧ ਸੰਗਤ ਜੀ, ਕੋਈ ਬੁੱਧੂ ਸੀ ਨਾ ਮੂਰਖ ਸੀ, ਉਸਦੀ ਸੂਈ ਗਵਾਚ ਗਈ ਘਰ ਦੇ ਵਿੱਚ, ਤੇ ਬਾਹਰੋਂ ਗਲੀ ਦੇ ਵਿੱਚੋਂ ਆ ਕੇ ਲੱਭੀ ਜਾਂਦਾ, ਕਦੇ ਦੋ ਕਦਮ ਅੱਗੇ ਜਾਂਦਾ, ਦੋ ਕਦਮ ਪਿੱਛੇ ਆਉਂਦਾ, ਕਦੇ ਸੱਜੇ ਨੂੰ, ਕਦੇ ਖੱਬੇ ਨੂੰ, ਕਦੇ 10 ਕਦਮ ਅੱਗੇ ਨਿਕਲ ਜਾਂਦਾ। ਕਿਸੇ ਨੇ ਉਸ ਨੂੰ ਪੁੱਛਿਆ, ਭਾਈ ਕੀ ਲੱਭਦਾ? ਕਹਿੰਦਾ, ਜੀ ਮੇਰੀ ਸੂਈ ਗਵਾਚ ਗਈ, ਸੂਈ ਲੱਭਦਾ। ਕਹਿਣ ਲੱਗੇ, ਸੂਈ ਤੇਰੀ ਨਿੱਕੀ ਜੀ ਲੱਭਦਾ, ਬਹੁਤ ਥਾਂ ਤੋਂ ਮੈਂ, ਡਿੱਗੀ ਕਿੱਥੇ ਸੀ, ਗਵਾਚੀ ਕਿੱਥੇ ਸੀ? ਕਹਿੰਦਾ, ਜੀ ਗਵਾਚੀ ਤੇ ਘਰ ਦੇ ਵਿੱਚ ਹੈ। ਕਹਿੰਦੇ, ਜੇ ਘਰ ਵਿੱਚ ਗਵਾਚੀ ਬਾਹਰੋਂ ਕਿਉਂ ਲੱਭਦਾ? ਕਹਿੰਦਾ, ਘਰ ਵਿੱਚ ਹਨੇਰਾ ਬੜਾ ਸੀ, ਉੱਥੇ ਤੇ ਕੁਛ ਦਿਸਣਾ ਨਹੀਂ, ਬਾਹਰ ਚਾਨਣ ਹੈ, ਮੈਂ ਆਖਿਆ ਲੋ ਦੇ ਵਿੱਚੋਂ ਜਾ ਕੇ ਲੱਭ ਲੈਂਦਾ। ਸਾਧ ਸੰਗਤ ਜੀ ਮੂਰਖੀ ਕਿਹਾ ਜਾਵੇਗਾ ਨਾ, ਸੂਈ ਗਵਾਚੀ ਘਰ ਤੇ ਲੱਭਦਾ ਫਿਰਦਾ ਬਾਹਰੋਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਭ ਕਿਛ ਘਰ ਮੈਂ ਹੈ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਸਭ ਕਿਛ ਪਦਾਰਥਾਂ ਦੇ ਦਾਤਾ ਜੀ, ਸਭ ਕਿਛ ਸੰਸਾਰ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਜੀ ਭਾਈ ਤੇਰੇ ਹਿਰਦੇ ਦੇ ਅੰਦਰ ਵੱਸਦੇ ਨੇ, ਕਿਧਰੇ ਬਾਹਰ ਨਹੀਂ। ਤੇ ਜਿਹੜੇ ਹਿਰਦੇ ਦੀ ਖੋਜ ਨੂੰ, ਹਿਰਦੇ ਦੇ ਵਿੱਚ ਗੁਰ ਸ਼ਬਦ ਦੀ ਵਿਚਾਰ ਨੂੰ ਛੱਡ ਕੇ ਬਾਹਰੋਂ ਜੰਗਲਾਂ ਚੋਂ, ਬੇਲਿਆਂ ਚੋਂ, ਪਹਾੜਾਂ ਚੋਂ, ਕੰਦਰਾਂ ਚੋਂ, ਜੰਗਲਾਂ ਚੋਂ ਲੱਭਦੇ ਫਿਰਦੇ ਨੇ, ਢੂੰਡਦੇ ਫਿਰਦੇ ਨੇ, ਭਰਮਾਂ 'ਚ ਹੀ ਪਏ ਹੋਏ ਨੇ, ਉਸ ਬੁੱਧੂ ਵਾਂਗੂ ਜਿਹੜਾ ਘਰ ਛੱਡ ਕੇ ਸੂਈ ਬਾਹਰੋਂ ਲੱਭਦਾ ਫਿਰਦਾ। ਤੇ ਇਸ ਪਰਮੇਸ਼ਰ ਜੀ ਦੀ ਲਾਟ, ਪਰਮੇਸ਼ਰ ਜੀ ਦੀ ਅੰਸ, ਉਸ ਸਾਖੀ ਚੇਤਨ ਨੇ, ਪਾਰ ਬ੍ਰਹਮ ਪਰਮੇਸ਼ਰ ਜੀ ਨੇ ਤੇ ਹਿਰਦੇ ਦੇ ਅੰਦਰੋਂ ਮਿਲਣਾ। ਜੀਵ ਦੇ ਹਿਰਦੇ ਦੇ ਅੰਦਰ ਆਪਣੀ ਜੋਤ ਰੱਖੀਏ ਤੇ ਜੀਵ ਜਾ ਕਰਕੇ ਕਦੇ ਬਨਵਾਸੀ ਹੋ ਕੇ ਜੰਗਲਾਂ 'ਚ ਵੱਸ ਜਾਂਦਾ ਹੈ, ਸੰਨਿਆਸੀ ਹੋ ਕੇ ਨਦੀਆਂ ਦੇ ਦਰਿਆਵਾਂ ਦੇ ਕਿਨਾਰਿਆਂ 'ਤੇ ਵੱਸ ਜਾਂਦਾ ਹੈ, ਕਦੇ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੋਂ ਲੱਭਣ ਚਲੇ ਜਾਂਦਾ, ਜੀ ਮੈਨੂੰ ਇੱਥੋਂ ਰੱਬ ਮਿਲ ਜਾਵੇ, ਮੂਰਖੀ ਆਖੇ ਜਾਣਗੇ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਣਾ ਦਿੰਦੇ ਨੇ, ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਅੰਦਰ ਹੀ ਵੱਸਦੇ ਨੇ। ਮਹਾਰਾਜ ਅੰਦਰ ਵੱਸਦੇ ਪ੍ਰਤੀਤ ਕਿੰਨਾ ਨੂੰ ਹੁੰਦੇ ਨੇ? ਸਤਿਗੁਰੂ ਜੀ ਫਰਮਾਉਂਦੇ ਨੇ ਗੁਰਮੁਖਾਂ ਨੂੰ ਪ੍ਰਤੀਤ ਹੁੰਦੇ ਨੇ। ਗੁਰਮੁਖਾਂ ਨੇ ਤੇ ਪਰਮੇਸ਼ਰ ਜੀ ਨੂੰ, ਵਾਹਿਗੁਰੂ ਜੀ ਨੂੰ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਜਾਣਿਆ ਹੈ।
1: ਪਾਰ ਨਾ ਹੋਵਈ
0: ਸਾਧ ਸੰਗਤ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੁਰਬਾਣੀ ਦਾ ਕੀਰਤਨ ਖੜੇ ਹੋ ਕੇ ਕਰਿਆ ਕਰਦੇ ਸਨ। ਦੀਵਾਨ ਸਜਿਆ ਹੋਇਆ, ਕੀਰਤਨ ਕਰ ਰਹੇ ਨੇ ਤੇ ਅੰਮ੍ਰਿਤਮਈ ਗੁਰਬਾਣੀ ਦਾ ਸ਼ਬਦ ਗਾਇਨ ਕਰ ਰਹੇ ਨੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਈ ਅੜਾ ਮੀਰਾ ਸਾਜਨੜਾ। ਤੇ ਜਿਹੜੇ ਸੰਤਾਂ ਦੇ ਨਾਲ ਸਿੰਘ ਹੋਇਆ ਕਰਦੇ ਸਨ ਨਾ, ਗੁਰਬਾਣੀ ਦੇ ਬੜੇ ਅਭਿਆਸੀ ਹੋਇਆ ਕਰਦੇ ਨੇ। ਅੱਜ ਵੀ ਜਿਹੜੇ ਸੱਚੇ ਸੰਤਾਂ ਦੇ ਨੇੜੇ ਵਸਣ ਵਾਲੇ ਨੇ, ਗੁਰਬਾਣੀ ਦੇ ਅਭਿਆਸੀ ਹੀ ਦੇਖੇ ਜਾਂਦੇ ਨੇ। ਬਾਹਰ ਭਾਵੇਂ ਗੁਰਬਾਣੀ ਜਪਣੇ ਨੂੰ ਨਾ ਕਰ ਜੀ ਕਰੇ, ਨਾ ਪੜ੍ਹਨੇ ਨੂੰ ਜੀ ਕਰੇ, ਸੰਤਾਂ ਦਾ ਸਾਧ ਸੰਗਤ ਜੀ ਔਰਾ ਹੀ ਐਸਾ ਹੁੰਦਾ, ਉਹਨਾਂ ਦੇ ਕੋਲ ਜਾਈਏ ਪ੍ਰਭਾਵ ਐਸਾ ਪੈਂਦਾ, ਸੋ ਤੇ ਸੇ ਦੀ ਨਾਮ ਜਪਣ ਨੂੰ ਚਿੱਤ ਕਰਦਾ। ਸੋ ਸੰਤਾਂ ਦੇ ਸੰਗੀ ਹੋਣ ਕਰਕੇ ਬੜੇ ਅਭਿਆਸੀ ਸਨ। ਇੱਕ ਅਭਿਆਸੀ ਨੂੰ ਐਸਾ ਜਲਵਾ ਸੰਗਤ ਦੇ ਵਿੱਚ ਹੋਇਆ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪ੍ਰਤੱਖ ਦਰਸ਼ਨ ਦੀਦਾਰ ਹੋਣ ਲੱਗੇ। ਉਸ ਨੂੰ ਇਵੇਂ ਨਜ਼ਰ ਆਇਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਚਰਨਾਂ ਦੇ ਨਾਲ ਚੱਲ ਕਰਕੇ ਦੀਵਾਨ ਵਿੱਚ ਆ ਰਹੇ ਨੇ। ਤੇ ਸਾਧ ਸੰਗਤ ਜੀ, ਐਸਾ ਵੱਡਾ ਭਾਰੀ ਨਜ਼ਾਰਾ ਹੋਵੇ ਤੇ ਚਰਨਾ ਸੌਖਾ ਕਿਤੇ? ਤੇ ਇਸ ਵੇਲੇ ਬੋਲ ਉੱਠਿਆ, ਕਹਿਣ ਲੱਗਾ, ਆਓ ਵੇਖੋ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆ ਗਏ ਨੇ, ਦੀਵਾਨ ਦੇ ਵਿੱਚ ਚਲੇ ਜਾ ਰਹੇ ਨੇ। ਫਿਰ ਅੱਗੇ ਬੋਲਿਆ, ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਹੇ ਨੇ। ਫਿਰ ਬੋਲਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰ ਰਹੇ ਨੇ। ਫਿਰ ਉਸ ਸਿੰਘ ਨੇ ਬੋਲਿਆ, ਭਾਈ ਦੇਖੋ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਤਾਂ ਦੇ ਮੋਢੇ ਦੇ ਉੱਪਰ, ਸੱਜੇ ਮੋਢੇ ਦੇ ਉੱਪਰ ਆਪਣਾ ਹੱਥ ਰੱਖ ਕੇ ਖੜੇ ਨੇ। ਜਦੋਂ ਲਗਾਤਾਰ ਬੋਲੀ ਜਾਵੇ, ਸ਼ਬਦ ਦੀ ਸਮਾਪਤੀ ਹੋਈ ਤੇ ਮਹਾਂਪੁਰਖਾਂ ਨੇ ਬਚਨ ਕੀਤਾ। ਕਹਿਣ ਲੱਗੇ, ਭਾਈ ਇਹ ਮਸਤਾਨਾ ਹੋ ਗਿਆ, ਲੈ ਜਾਓ ਚੱਕ ਕੇ ਇਸ ਨੂੰ, ਇਸ ਦੇ ਸੀਸ ਦੇ ਉੱਪਰ ਮੱਖਣ ਦੀ ਮਾਲਿਸ਼ ਕਰੋ, ਝਾਸ ਕਰੋ, ਹੱਥਾਂ ਦੀਆਂ ਪੈਰਾਂ ਦੀਆਂ ਤਲੀਆਂ ਦੇ ਉੱਪਰ ਮੱਖਣ ਦੀ ਮਾਲਿਸ਼ ਕਰੋ। ਸੁਭਾਵ ਕੇ ਕਹਿ ਦਿੱਤਾ, ਮਸਤਾਨਾ ਹੋ ਗਿਆ। ਜਥੇ ਦੇ ਸਿੰਘਾਂ ਨੇ ਉਸੇ ਵੇਲੇ ਹੁਕਮ ਮੰਨਿਆ, ਕਹਿਣ ਲੱਗਾ, ਸਿੰਘ ਮੈਂ ਮਸਤਾਨਾ ਨਹੀਂ, ਮੈਂ ਸੱਚ ਬੋਲਦਾ, ਸਤਿਗੁਰੂ ਜੀ ਸਾਹਮਣੇ ਨੇ, ਮੈਨੂੰ ਦਰਸ਼ਨ ਹੋ ਰਹੇ ਨੇ। ਪਰ ਬਾਕੀ ਦੇ ਸਿੰਘਾਂ ਨੇ ਤੇ ਸੰਤਾਂ ਦਾ ਬਚਨ ਮੰਨਣਾ ਸੀ ਨਾ, ਬਚਨ ਮੰਨ ਕੇ ਕਿਸੇ ਨੇ ਜੱਫਾ ਮਾਰ ਲਿਆ, ਕਿਸੇ ਨੇ ਲੱਤਾਂ ਤੋਂ ਫੜ ਲਿਆ, ਕਿਸੇ ਨੇ ਬਾਹਾਂ ਤੋਂ ਫੜ ਲਿਆ, ਮਸਤਾਨਾ ਸਮਝ ਕੇ ਦੀਵਾਨ 'ਚੋਂ ਚੱਕ ਕੇ ਲੈ ਗਏ, ਕਮਰੇ ਦੇ ਵਿੱਚ ਲੈ ਗਏ। ਜਾ ਕਰਕੇ ਹੱਥਾਂ ਦੀ ਝਾਸ ਕਰਨ ਲੱਗੇ, ਮੱਖਣ ਲੈ ਕੇ ਪੈਰਾਂ ਦੀ ਮਾਲਿਸ਼ ਕਰਨ ਲੱਗੇ। ਉਹ ਬੜਾ ਬੋਲੇ ਕਿ ਮੈਂ ਮਸਤਾਨਾ ਨਹੀਂ, ਮੈਂ ਸੱਚ ਬੋਲਦਾ, ਪਰ ਉਸਦੀ ਸੁਣੇ ਕੋਈ ਨਾ। ਸਾਧ ਸੰਗਤ ਜੀ, ਜਦੋਂ ਇਸ ਤਰੀਕੇ ਦੇ ਨਾਲ ਵਕਤ ਲੰਘ ਗਿਆ, ਬਾਅਦ ਦੇ ਵਿੱਚ ਉਹ ਸਿੰਘ ਸੰਤਾਂ ਨੂੰ ਕਹਿਣ ਲੱਗਾ, ਮਹਾਂਪੁਰਖੋ, ਤੁਸਾਂ ਚੰਗੀ ਕੀਤੀ ਮੇਰੇ ਨਾਲ, ਮੈਨੂੰ ਚੰਗੇ ਭਲੇ ਨੂੰ ਹੀ ਮਸਤਾਨਾ ਬਣਾ ਦਿੱਤਾ, ਸੱਚ ਦੱਸੋ, ਦੀਵਾਨ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਨਹੀਂ ਸਨ? ਕੀ ਮੈਂ ਝੂਠ ਬੋਲਿਆ? ਕੀ ਉਹਨਾਂ ਨੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਨਹੀਂ ਟੇਕਿਆ? ਕੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੇ ਸੱਜੇ ਮੋਢੇ ਦੇ ਉੱਪਰ ਆਪਣਾ ਪਵਿੱਤਰ ਹਸਤ ਕਮਲ, ਆਪਣਾ ਹੱਥ ਰੱਖ ਕੇ ਖੜੇ ਨਹੀਂ ਸਨ? ਮਹਾਂਪੁਰਖਾਂ ਨੇ ਬੜਾ ਸਹਿਜ ਦੇ ਨਾਲ ਸੁਭਾਵਕ ਜਿਹਾ ਹੀ ਜਵਾਬ ਦਿੱਤਾ। ਕਹਿਣ ਲੱਗੇ, ਸਿੰਘਾ, ਜੇ ਤੈਨੂੰ ਨਜ਼ਰ ਆਉਂਦੇ ਸਨ ਤੇ ਜਿਸ ਦੇ ਮੋਢੇ ਤੇ ਹੱਥ ਰੱਖਿਆ ਉਸਨੂੰ ਨਜ਼ਰ ਨਹੀਂ ਸਨ ਆਉਂਦੇ? ਸਾਨੂੰ ਵੀ ਨਜ਼ਰ ਆਉਂਦੇ ਸਨ, ਪਰ ਸਿੰਘਾ, ਅਜਰ ਨੂੰ ਜਰਨਾ ਸਿੱਖ, ਕਹੋ ਨਾਨਕ ਅਜ਼ਰ ਜਿਨ ਜਰਿਆ ਤਿਸ ਹੀ ਕਉ ਬਨ ਆਵਤ। ਇਹ ਅਜ਼ਰ ਵਸਤੂਆਂ ਹੁੰਦੀਆਂ ਨੇ, ਇਹ ਰੌਲਾ ਪਾ ਪਾ ਕਰਕੇ ਦੱਸਣ ਵਾਲੀਆਂ ਵਸਤੂਆਂ ਨਹੀਂ। ਇਹਨੂੰ ਜਰਨਾ ਚਾਹੀਦਾ, ਕਿਸੇ ਨੂੰ ਦੱਸੀਦਾ ਨਹੀਂ। ਇਹ ਗੁਪਤ ਬਾਤਾਂ ਹੁੰਦੀਆਂ ਨੇ, ਇਹ ਭੇਦ ਸੰਸਾਰ ਦੇ ਨਾਲੋਂ ਗੁਪਤ ਰੱਖੀਦੇ ਨੇ। ਸਾਧ ਸੰਗਤ ਜੀ, ਗੁਰਬਾਣੀ ਦੇ ਬਚਨ ਨੇ ਨਾ, ਹੋਣ ਨਜ਼ੀਕ ਖੁਦਾਈ ਦੈ ਭੇਤ ਨਾ ਕਿਸੈ ਦੇਣ। ਇਹ ਕਦੇ ਰੌਲਾ ਨਹੀਂ ਪਾਉਂਦੇ ਕਿ ਮੈਨੂੰ ਦਰਸ਼ਨ ਹੋ ਗਏ, ਮੈਂ ਨਿੱਤ ਦਰਸ਼ਨ ਕਰਦਾ, ਮੈਨੂੰ ਦੀਦਾਰ ਹੋ ਗਏ। ਗੁਰਮੁਖ ਆਪਣੇ ਪੜਦੇ ਜਿਹੜੇ ਨੇ ਗੁਪਤ ਰੱਖਿਆ ਕਰਦੇ ਨੇ। ਵਾਹਿਗੁਰੂ ਜੀ ਨੂੰ ਸਾਕਸ਼ਾਤ ਹਾਜ਼ਰ ਨਾਜ਼ਰ ਜਾਣਦੇ ਨੇ, ਪ੍ਰਤੱਖ ਦੇਖਦੇ ਨੇ, ਪਰ ਰੌਲਾ ਪਾ ਪਾ ਕਰਕੇ ਦੂਸਰਿਆਂ ਨੂੰ ਦੱਸਿਆ ਨਹੀਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਗੁਰਮੁਖ ਸਦਾ ਹਜ਼ੂਰ। ਭਾਈ ਗੁਰਮੁਖਾਂ ਨੂੰ ਤੇ ਪਰਮੇਸ਼ਰ ਜੀ ਹਾਜ਼ਰ ਹਜ਼ੂਰ, ਜ਼ਾਹਰ ਜ਼ਹੂਰ, ਸਦਾ ਹੀ ਪ੍ਰਤੱਖ ਨੇ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਦੀ ਜੀਵਨੀ ਉਹਨਾਂ ਦੇ ਉੱਤਰਾਧਿਕਾਰੀ ਮੌਜੂਦਾ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਲਿਖੀ ਹੈ। ਉਸ ਜੀਵਨੀ ਦਾ ਨਾਮ ਹੈ ਸੇ ਕਨੇਹਿਆ। ਜ਼ਿੰਦਗੀ ਵਿੱਚ ਸਮਾਂ ਮਿਲੇ ਤੇ ਉਹ ਲਿਖਤ ਜ਼ਰੂਰ ਪੜਿਓ, ਮਹਾਂਪੁਰਖਾਂ ਦੀ ਜੀਵਨੀ। ਸਾਧ ਸੰਗਤ ਜੀ, ਜੀਵਨੀ ਪੜ੍ਹਨ ਦੇ ਨਾਲ ਹੀ ਜੀਵਨ ਬਦਲ ਜਾਂਦਾ। ਉਸ ਦੇ ਵਿੱਚ ਲਿਖਿਆ ਹੋਇਆ ਹੈ, ਜਦੋਂ ਮਹਾਂਪੁਰਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਹੋਇਆ ਕਰਦੇ ਸਨ ਨਾ, ਤੇ ਜੋ ਜੋ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਣੇ, ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਆਪਣੀ ਡਾਇਰੀ ਦੇ ਉੱਪਰ ਲਿਖ ਲਿਆ ਕਰਦੇ ਸਨ, ਇੰਨੀ ਤਰੀਕ ਨੂੰ ਇਸ ਵਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ। ਸਤਿਗੁਰੂ ਜੀ ਨੂੰ ਇਹ ਬੇਨਤੀਆਂ ਕਰਕੇ ਬਚਨ ਪੁੱਛੇ ਤੇ ਸਤਿਗੁਰੂ ਜੀ ਨੇ ਇਹ ਜਵਾਬ ਦਿੱਤੇ। ਆਪਣੀਆਂ ਬੇਨਤੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਲਿਖ ਲਿਆ ਕਰਦੇ ਸਨ। ਕਿੰਨੀ ਵਾਰ ਸਤਿਗੁਰਾਂ ਦੇ ਦਰਸ਼ਨ ਹੋ ਗਏ ਤੇ ਸਾਧ ਸੰਗਤ ਜੀ, ਉਹਨਾਂ ਦੀ ਜਿਹੜੀ ਡਾਇਰੀ ਸੀ ਉਹਨਾਂ ਦੇ ਟਰੰਕ ਵਿੱਚ ਹੋਇਆ ਕਰਦੀ ਸੀ, ਤੇ ਟਰੰਕ ਨੂੰ ਲੌਕ ਨਹੀਂ ਸੀ, ਤਾਲਾ ਨਹੀਂ ਸੀ ਲੱਗਾ ਹੋਇਆ ਕਰਦਾ। ਇੱਕ ਵੇਲੇ ਉਹਨਾਂ ਦਾ ਕੋਈ ਮਿਲਾਪੜਾ ਸੱਜਣ, ਜਿਹੜਾ ਬਚਪਨ ਤੋਂ ਹੀ ਉਹਨਾਂ ਦਾ ਸਾਥੀ ਸੀ, ਉਹਨਾਂ ਦਾ ਮਿੱਤਰ ਸੀ, ਮਿਲਣ ਵਾਸਤੇ ਆਇਆ। ਸਵੇਰੇ ਅੰਮ੍ਰਿਤ ਵੇਲੇ ਸੰਤ ਮਹਾਂਪੁਰਖ ਤਾਂ ਨਿਤਨੇਮ ਤੋਂ ਵਿਹਲੇ ਹੋ ਕਰਕੇ ਸੈਰ ਕਰਨ ਵਾਸਤੇ ਚਲੇ ਗਏ। ਉਹਨਾਂ ਦੇ ਸਾਥੀ ਨੂੰ ਕੋਈ ਵਸਤੂ ਚਾਹੀਦੀ ਸੀ, ਸੁਭਾਵਕ ਦੇਖਿਆ ਕਿ ਹਰਨਾਮ ਸਿੰਘ ਜੀ ਦੇ ਆਪਣੇ ਮਿੱਤਰ ਦੇ ਟਰੰਕ ਵਿੱਚੋਂ ਮਿਲ ਜਾਵੇਗੀ, ਇਹੋ ਲੱਭ ਲਵਾਂ। ਜਦੋਂ ਲੱਭਣ ਲੱਗਾ ਤੇ ਹੱਥ ਦੇ ਵਿੱਚ ਉਹ ਡਾਇਰੀ ਆ ਗਈ। ਡਾਇਰੀ ਦੇ ਵਿੱਚ ਬਚਨ ਪੜ੍ਹੇ ਕਿ ਕਿਹੜੀ ਤਰੀਕ ਨੂੰ ਕਿਹੜੇ ਵਾਰ ਨੂੰ ਦਰਸ਼ਨ ਹੋਏ ਤੇ ਕੀ ਬਚਨ ਹੋਏ। ਜਦੋਂ ਮਹਾਂਪੁਰਖ ਵਾਪਸ ਆਏ ਨਾ, ਤੇ ਇਸ ਵੇਲੇ ਕਹਿਣ ਲੱਗੇ, ਤੁਸੀਂ ਮੇਰੇ ਮਿੱਤਰ ਹੋ ਬਾਬਾ ਹਰਨਾਮ ਸਿੰਘ ਜੀ, ਤੁਸਾਂ ਮੇਰੇ ਨਾਲ ਮਿੱਤਰਤਾ ਨਹੀਂ ਨਿਭਾਈ। ਮਹਾਂਪੁਰਖਾਂ ਨੇ ਕਿਹਾ, ਭਾਈ ਕੀ ਮਿੱਤਰਤਾ ਨਿਭਾਉਣੀ ਰਹਿ ਗਈ। ਕਹਿਣ ਲੱਗੇ, ਮਿੱਤਰ ਆਪਣੇ ਦਿਲ ਦਾ ਪੜਦਾ ਮਿੱਤਰਾਂ ਨਾਲ ਸਾਂਝਾ ਕਰਿਆ ਕਰਦੇ ਨੇ, ਪਰ ਤੁਸਾਂ ਤੇ ਪੜਦਾ ਹੀ ਪਾ ਛੱਡਿਆ, ਆਪਣੇ ਹਿਰਦੇ ਦੀ ਬਾਤ ਕਦੇ ਦੱਸੀ ਹੋਈ ਨਹੀਂ। ਮਹਾਂਪੁਰਖ ਪੁੱਛਦੇ, ਭਾਈ ਤੇਰੇ ਤੋਂ ਕੀ ਛੁਪਾਇਆ ਹੈ? ਤੇ ਉਸ ਮਿੱਤਰ ਨੇ ਦੱਸਿਆ, ਜਿਹੜਾ ਮਿਲਣ ਵਾਸਤੇ ਆਇਆ ਸੀ, ਮਹਾਂਪੁਰਖੋ, ਤੁਹਾਨੂੰ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦੀਦਾਰ ਹੋਏ, ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦੀਦਾਰ ਹੋਏ, ਤੁਹਾਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦੀਦਾਰ ਹੋਏ। ਸਮੇਂ ਸਮੇਂ ਅਨੁਸਾਰ ਸਤਿਗੁਰਾਂ ਦੇ ਦਰਸ਼ਨ ਕਰਦੇ ਰਹੇ, ਤੁਸਾਂ ਕਦੇ ਦੱਸਿਆ ਹੀ ਨਹੀਂ ਕਿ ਤੁਹਾਨੂੰ ਦਰਸ਼ਨ ਹੁੰਦੇ ਨੇ। ਮਹਾਂਪੁਰਖ ਸਾਧ ਸੰਗਤ ਜੀ ਹੈਰਾਨ ਹੋਏ, ਕਹਿਣ ਲੱਗੇ, ਭਾਈ ਤੈਨੂੰ ਕਿਵੇਂ ਪਤਾ ਲੱਗਾ? ਉਸ ਨੇ ਮਹਾਂਪੁਰਖਾਂ ਦੀ ਡਾਇਰੀ ਅੱਗੇ ਕਰ ਦਿੱਤੀ। ਕਹਿਣ ਲੱਗਾ, ਤੁਹਾਡੀ ਇਸ ਡਾਇਰੀ ਨੂੰ ਪੜ੍ਹ ਲਿਆ, ਇਸ ਕਰਕੇ ਤੁਹਾਡਾ ਜਿਹੜਾ ਪੜਦਾ ਸੀ ਉਹ ਹੁਣ ਮੇਰੇ ਅੱਗੇ ਖੁੱਲ ਗਿਆ, ਤੁਹਾਨੂੰ ਦੱਸਣਾ ਚਾਹੀਦਾ ਸੀ ਕਿ ਤੁਹਾਨੂੰ ਦਰਸ਼ਨ ਹੁੰਦੇ ਨੇ, ਮੇਰੇ ਤੋਂ ਪੜਦਾ ਰੱਖਿਆ। ਮਹਾਂਪੁਰਖਾਂ ਨੇ ਆਪਣੇ ਉਸ ਸੱਜਣ ਮਿੱਤਰ ਤੋਂ ਉਸੇ ਵੇਲੇ ਡਾਇਰੀ ਫੜ ਲਈ। ਕਹਿਣ ਲੱਗੇ, ਭਾਈ ਤੈਨੂੰ ਇਹ ਸਾਡੀ ਡਾਇਰੀ ਨਹੀਂ ਸੀ ਪੜ੍ਹਨੀ ਚਾਹੀਦੀ, ਕਿਸੇ ਦੀ ਵਸਤੂ ਨੂੰ ਬਿਨਾਂ ਪੁੱਛਿਆ ਕਦੇ ਛੇੜੀਦਾ ਨਹੀਂ, ਪਰ ਜੇ ਤੂੰ ਇਹ ਵਸਤੂ ਛੇੜੀ ਲਈ ਹੈ, ਡਾਇਰੀ ਪੜ੍ਹ ਲਈ ਹੈ, ਸਾਡੇ ਨਾਲ ਵਾਅਦਾ ਕਰ, ਅੱਗੇ ਨਹੀਂ ਕਿਸੇ ਨੂੰ ਦੱਸੇਗਾ। ਇਹ ਗੱਲਾਂ ਰੌਲਾ ਪਾਉਣ ਵਾਲਿਆਂ ਨਹੀਂ ਹੋਇਆ ਕਰਦੀਆਂ, ਦੱਸਣ ਵਾਲੀਆਂ ਨਹੀਂ ਹੋਇਆ ਕਰਦੀਆਂ, ਸੰਸਾਰ ਵਾਲੇ ਲੋਕ ਇਹਨਾਂ ਨੂੰ ਮੰਨਦੇ ਵੀ ਨਹੀਂ। ਇਸ ਪ੍ਰਕਾਰ ਨਾਲੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼, ਗੁਰ ਪਰਮੇਸ਼ਰ ਜੀ ਦੀ ਬਖਸ਼ਿਸ਼, ਹਿਰਦੇ ਰੂਪੀ ਖਜ਼ਾਨੇ 'ਚ ਸੰਭਾਲ ਕੇ ਰੱਖੀ ਦੀ ਹੈ। ਕੀਮਤੀ ਵਸਤੂਆਂ ਖਿਲਾਰੀ ਦੀਆਂ ਥੋੜ੍ਹੀਆਂ, ਸਾਂਭ ਕੇ ਰੱਖੀ ਦੀਆਂ। ਇਹ ਬਚਨ ਅਮੁੱਲਕ ਹੁੰਦੇ ਨੇ, ਹਿਰਦੇ 'ਚ ਸਾਂਭ ਕੇ ਰੱਖੀ ਦੇ, ਖਿਲਾਰੀ ਦੇ ਨਹੀਂ। ਮਿੱਤਰ ਨੇ ਵਾਅਦਾ ਕੀਤਾ, ਮੈਂ ਕਿਸੇ ਨੂੰ ਦੱਸਾਂਗਾ ਨਹੀਂ, ਪਰ ਸਾਧ ਸੰਗਤ ਜੀ, ਏਡਾ ਵੱਡਾ ਰਾਜ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣਾ ਕੋਈ ਸੌਖਾ ਪਿਆ ਨਹੀਂ, ਸਾਂਭਿਆ ਜਾਂਦਾ। ਬਾਹਰ ਜਾ ਕੇ ਤੇ ਇਸਨੇ ਕਿਸੇ ਆਪਣੇ ਹੋਰ ਮਿੱਤਰ ਨੂੰ ਦੱਸ ਦਿੱਤਾ, ਜੀ ਸਾਡੇ ਜਿਹੜੇ ਸਾਥੀ ਬਾਬਾ ਹਰਨਾਮ ਸਿੰਘ ਜੀ ਨੇ, ਉਹਨਾਂ ਨੂੰ ਸਤਿਗੁਰੂ ਜੀ ਦੀ ਦੀਦਾਰ ਹੁੰਦੇ ਨੇ, ਉਹਨਾਂ ਦੇ ਜੋ ਜੋ ਬਚਨ ਸਤਿਗੁਰੂ ਜੀ ਦੇ ਨਾਲ ਹੋਏ ਮੈਂ ਖੁਦ ਆਪ ਡਾਇਰੀ 'ਚੋਂ ਪੜ੍ਹੇ ਨੇ। ਜਿਸ ਨੂੰ ਅੱਗੇ ਦੱਸਿਆ ਉਹ ਵੀ ਆ ਗਿਆ, ਮਹਾਂਪੁਰਖੋ ਉਹ ਡਾਇਰੀ ਮੈਨੂੰ ਵੀ ਦਿਓ, ਮੈਂ ਵੀ ਪੜ੍ਹਨੀ ਹੈ। ਮੈਨੂੰ ਵੀ ਪਤਾ ਲੱਗੇ ਸਤਿਗੁਰੂ ਜੀ ਕਿਹੋ ਜਿਹੇ ਬਚਨ ਕਰਦੇ ਅਤੇ ਕੀ ਬਚਨ ਕਰਦੇ ਨੇ। ਕਿਸੇ ਹੋਰ ਨੂੰ ਦੱਸਿਆ ਉਹ ਵੀ ਆ ਗਿਆ। ਮਹਾਂਪੁਰਖਾਂ ਨੇ ਵਿਚਾਰਿਆ, ਇਹ ਗੱਲ ਚੰਗੀ ਨਹੀਂ, ਜੇ ਸਭਨਾਂ ਨੂੰ ਡਾਇਰੀ ਨਾ ਦੇਵਾਂਗੇ ਤੇ ਤਾਂ ਵੀ ਬੁਰੀ ਗੱਲ ਹੈ। ਜੇ ਸਭਨਾਂ ਨੂੰ ਦੇਵਾਂਗੇ ਚੰਗੀ ਗੱਲ ਤਾਂ ਵੀ ਨਹੀਂ, ਇਹ ਸਤਿਗੁਰੂ ਜੀ ਦੇ ਗੁਹਜ ਬਚਨ ਗੁਹਜ ਹੀ ਰਹਿਣੇ ਚਾਹੀਦੇ ਨੇ। ਫਿਰ ਮਹਾਂਪੁਰਖਾਂ ਨੇ ਕਿ ਰੋਜ਼ ਰੋਜ਼ ਡਾਇਰੀ ਨਾ ਤੇ ਕਿਸੇ ਤੋਂ ਛੁਪਾਉਣੀ ਪਵੇ, ਨਾ ਲੁਕਾਉਣੀ ਪਵੇ, ਨਾ ਬਹਾਨਾ ਮਾਰਨਾ ਪਵੇ, ਤੇ ਸਤਿਗੁਰੂ ਜੀ ਦੇ ਬਚਨ ਵੀ ਗੁਪਤ ਰਹਿਣ। ਸਾਧ ਸੰਗਤ ਜੀ, ਫਿਰ ਮਹਾਂਪੁਰਖਾਂ ਨੇ ਉਸ ਡਾਇਰੀ ਨੂੰ ਸਾੜ ਦਿੱਤਾ। ਇਸ ਪ੍ਰਕਾਰ ਪੜਦਾ ਰੱਖਿਆ, ਕਿਸੇ ਨੂੰ ਪਤਾ ਨਾ ਲੱਗੇ ਕਿ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਹੁੰਦੇ ਨੇ। ਹੋਣ ਨਜ਼ੀਕ ਖੁਦਾਏ ਦੈ ਭੇਦ ਨਾ ਕਿਸੇ ਦੇਣ। ਤੇ ਜਿਹੜੇ ਆਪੇ ਹੀ ਰੌਲਾ ਪਾਉਂਦਾ ਫਿਰਨ, ਕੋਈ ਬੰਦਾ ਆਪੇ ਰੌਲਾ ਪਾਉਂਦਾ ਫਿਰੇ ਜੀ, ਮੈਨੂੰ ਦਰਸ਼ਨ ਹੁੰਦੇ ਨੇ, ਮੈਨੂੰ ਦੀਦਾਰ ਹੁੰਦੇ ਨੇ, ਜਿਵੇਂ ਨਕਲੀ ਨਿਰੰਕਾਰੀ ਕਹਿੰਦੇ ਨੇ। ਢਿੱਡ ਦੇ ਸਾਹਮਣੇ ਖੱਬਾ ਹੱਥ ਥੱਲੇ ਰੱਖ ਕੇ, ਸੱਜਾ ਉੱਤੇ ਰੱਖ ਕੇ, ਕੁਝ ਜਗ੍ਹਾ ਖਾਲੀ ਛੱਡ ਦਿੰਦੇ, ਕਹਿੰਦੇ ਜੀ ਦੇਖੋ ਇਹਦੇ ਵਿੱਚ ਰੱਬ ਦਿਸੇਗਾ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਭਾਈ ਦੋਵਾਂ ਹੱਥਾਂ 'ਚੋਂ ਫਿਰ ਰੱਬ ਤੇ ਨਹੀਂ ਤੁਹਾਡਾ ਢਿੱਡ ਹੀ ਦਿਸਦਾ। ਜਿਹੜੇ ਆਪੇ ਹੀ ਰੌਲਾ ਪੈਂਦੇ ਪਾਉਂਦੇ ਫਿਰਨ, ਸਾਡੇ ਹੱਥਾਂ 'ਚੋਂ ਰੱਬ ਦਿਸਦਾ ਭਾਈ, ਉਹਨਾਂ ਦੇ ਪੱਲੇ ਅਸਲ ਵਿੱਚ ਕੁਛ ਵੀ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਗੁਰਮੁਖ ਨੇ ਨਾ, ਉਹਨਾਂ ਦੇ ਅੰਤਰ ਆਤਮੇ ਪਰਮੇਸ਼ਰ ਵਾਹਿਗੁਰੂ ਜੀ ਸਦਾ ਵਸਦੇ ਨੇ। ਗੁਰਮੁਖ ਸਦਾ ਹਜ਼ੂਰ, ਭਾਈ ਗੁਰਮੁਖਾਂ ਨੂੰ ਗੁਰਸਿੱਖਿਆ ਦੇ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹਾਜ਼ਰ ਹਜ਼ੂਰ ਜ਼ਹਰਾ ਜ਼ਹੂਰ ਹੀ ਨਜ਼ਰੀ ਆਉਂਦੇ ਹਨ।
1: ਕੂਕ ਪੁਕਾਰ ਨਾ ਹੋਵਈ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਵਿਕਾਰਾਂ ਤੋਂ ਬਚਣ ਵਾਸਤੇ ਫਿਰ ਉਹਨਾਂ ਨੂੰ ਕੂਕ ਪੁਕਾਰ ਕਰਨੀ ਨਹੀਂ ਹੁੰਦੀ। ਵਾਹਿਗੁਰੂ ਜੀ ਦੇ ਦੀਦਾਰ ਹੋਣੇ ਕਰਕੇ ਅੰਤਰ ਆਤਮੇ ਸ਼ਾਂਤੀ ਹੋ ਜਾਂਦੀ ਏ, ਠੰਡ ਵਰਤ ਜਾਂਦੀ ਹੈ। ਇਸੇ ਪ੍ਰਕਾਰ
1: ਕੂਕ ਪੁਕਾਰ ਨਾ ਹੋਵਈ,
0: ਜਮਾਂ ਦੀ ਉਹਨਾਂ ਦੇ ਉੱਪਰ ਕੂਕ ਨਹੀਂ ਹੁੰਦੀ, ਤੇ ਬਚਾਅ ਵਾਸਤੇ ਉਹਨਾਂ ਦਾ ਜਮਾਂ ਦੇ ਅੱਗੇ ਪੁਕਾਰਨਾ ਨਹੀਂ ਹੁੰਦਾ, ਜਮਾਂ ਦੇ ਲੇਖਿਆਂ ਤੋਂ ਵੀ ਉਹ ਛੁੱਟ ਜਾਂਦੇ ਹਨ।
1: ਨਦਰ ਨਿਹਾਲ,
0: ਮਹਾਰਾਜ ਉਹਨਾਂ ਦਾ ਲੇਖਾ ਕਿਵੇਂ ਛੁੱਟਦਾ ਜਦੋਂ ਸਾਰਾ ਸੰਸਾਰ ਲੇਖੇ ਦੇ ਅੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਬਚਨਾਂ ਤੋਂ ਸੋਝੀ ਮਿਲਦੀ ਹੈ ਕਿ ਸਭਨਾ ਕਾ ਦਰ ਲੇਖਾ ਹੋਵੇ, ਤੇ ਲੇਖੇ ਤੋਂ ਬਿਨਾਂ ਕੋਈ ਛੁੱਟਦਾ ਨਹੀਂ। ਮਹਾਰਾਜ ਫਿਰ ਉਹਨਾਂ ਦਾ ਲੇਖਾ ਕਿਵੇਂ ਮੁੱਕ ਜਾਂਦਾ ਹੈ? ਹਜ਼ੂਰ ਫਰਮਾਉਂਦੇ ਨੇ ਨਦਰੀ, ਨਦਰੀ ਪਰਮੇਸ਼ਰ ਜੀ ਨੇ ਨਦਰ ਨਿਹਾਲ ਆਪਣੀ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਉਹਨਾਂ ਨੂੰ ਨਿਹਾਲ ਕਰ ਦਿੱਤਾ ਹੈ। ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ ਹੈ, ਦੁੱਖਾਂ ਤੋਂ ਰਹਿਤ ਕਰ ਦਿੱਤਾ ਹੋਇਆ ਹੈ।
1: ਨਾਨਕ ਨਾਮ ਰਤੇ ਸਹਿਜੇ ਮਿਲੇ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਜਿਹੜੇ ਅੰਮ੍ਰਿਤ ਨਾਮ ਦੇ ਨਾਲ ਰੱਤੇ ਹੋਏ ਰੰਗੇ ਹੋਏ ਨੇ ਨਾ, ਉਹ ਸਹਿਜੇ ਹੀ ਸੁਭਾਵਕ ਹੀ ਵਾਹਿਗੁਰੂ ਜੀ ਨੂੰ ਮਿਲ ਰਹੇ ਨੇ। ਸਹਿਜ ਨਾਮ ਗਿਆਨ ਦੈ, ਗਿਆਨ ਦੇ ਦਾਤੇ, ਬ੍ਰਹਮ ਗਿਆਨ ਦੇ ਦਾਤੇ ਵਾਹਿਗੁਰੂ ਜੀ ਨੂੰ ਮਿਲ ਰਹੇ ਨੇ। ਸਹਿਜ ਨਾਮ ਅਚੁੱਤ ਸੁੱਖ ਦੈ, ਅਚੁੱਤ ਸੁੱਖ ਪਰਮੇਸ਼ਰ ਜੀ ਦੇ ਅੰਦਰ ਮਿਲ ਰਹੇ ਨੇ। ਸਹਿਜ ਨਾਮ ਸ਼ਾਂਤੀ ਸੁੱਖ ਦੈ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲ ਕਰਕੇ ਤਿਨ੍ਹਾਂ ਨੇ ਅੰਤਰ ਆਤਮੇ ਸ਼ਾਂਤੀ ਸੁੱਖ ਨੂੰ ਪਾਇਆ ਹੈ।
1: ਸ਼ਬਦ ਗੁਰੂ ਕੈ ਕਹਾਲ,
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਸਾਰੇ ਸੰਸਾਰ ਦੇ ਤਾਂ ਹੀ ਨਹੀਂ ਮਿਲਦੇ, ਉਹਨਾਂ ਗੁਰਮੁਖਾਂ ਨੇ ਕਿਵੇਂ ਪ੍ਰਾਪਤ ਕਰ ਲਏ? ਹਜ਼ੂਰ ਫਰਮਾਉਂਦੇ ਨੇ ਉਹਨਾਂ ਨੇ ਗੁਰੂ ਕੇ ਸ਼ਬਦ ਦੁਆਰਾ ਘਾਲ ਕਮਾਈ ਕੀਤੀ ਏ, ਮਿਹਨਤਾਂ ਕੀਤੀਆਂ ਨੇ, ਮੁਸ਼ਕਤਾਂ ਕੀਤੀਆਂ ਨੇ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਭਾਈ ਉਹਨਾਂ ਨੇ ਗੁਰ ਸ਼ਬਦ ਦੇ ਅਭਿਆਸ ਦੀਆਂ ਮੁਸ਼ਕਤਾਂ ਘਾਲੀਆਂ ਨੇ, ਮਿਹਨਤਾਂ ਕੀਤੀਆਂ ਨੇ, ਜਪ ਕੀਤੇ ਨੇ, ਅੰਮ੍ਰਿਤ ਵੇਲੇ ਸਾਂਭੇ ਨੇ, ਚੌਂਕੜੇ ਲਾਏ ਨੇ, ਸਿਮਰਨ ਕੀਤੇ ਨੇ, ਗੁਰਮੰਤਰ ਜਪਿਆ ਹੈ, ਜਪਿਆ ਤੇ ਜਪਾਇਆ ਹੈ, ਸਤਨਾਮ
1: ਸ੍ਰੀ
0: ਵਾਹਿਗੁਰੂ ਪਾਵਨ ਗੁਰੂ ਉਪਦੇਸ਼ ਦੁਆਰਾ ਘਾਲਣਾ ਕਮਾਈ ਹੈ, ਤਾਂ ਤਿਨ੍ਹਾਂ ਨੂੰ ਵਾਹਿਗੁਰੂ ਜੀ ਮਿਲੇ ਹਨ।
1: ਮਹੱਲਾ ਤੀਜਾ,
0: ਫਿਰ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾਲਤਾ ਕਰਕੇ ਸਾਡੇ ਤਾਂ ਵੀ ਉਪਦੇਸ਼ ਦਿਓ, ਸਾਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੋ ਜਾਵੇ? ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਬਾਬੀ ਹਾਂ ਬੇਨਤੀ ਕਰੇ।
0: ਹੇ ਜੀਵ, ਤੂੰ ਸਤਿਗੁਰਾਂ ਦੇ ਅੱਗੇ ਬੇਨਤੀ ਕਰਨੇ ਵਾਲਾ ਹੋ ਕਰਕੇ ਬੇਨਤੀ ਕਰਦਾ ਰਹੂ,
1: ਕਰ ਕਿਰਪਾ ਦੇਹੋ ਜੀ ਦਾਨ।
0: ਹੇ ਪੂਰੇ ਸਤਿਗੁਰੂ ਜੀ, ਕਿਰਪਾਲਤਾ ਕਰਕੇ ਜੀ ਦਾਨ ਦਾ ਦਾਤਾ ਅੰਮ੍ਰਿਤ ਨਾਮ ਸਾਡੇ ਤਾਂ ਹੀ ਦੇਣਾ ਕਰੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਇੱਕ ਅੰਮ੍ਰਿਤ ਨਾਮ ਦੀ ਹੀ ਦਾਤ ਦੇਣਾ ਕਰੋ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹਉ ਤੈ ਪਹਿ ਮੰਗਾਓ, ਦੇਹ ਆਪਣਾ ਨਾਮ, ਏਕ ਚੀਜ਼, ਇੱਕ ਨਾਮ ਰੂਪੀ ਵਸਤੂ, ਨਾਮ ਰੂਪੀ ਚੀਜ਼ ਮੈਨੂੰ ਦੇਣਾ ਕਰੋ। ਏਕ ਚੀਜ਼ ਮੁਝੇ ਦੇਹ, ਅਵਰ ਜ਼ਹਿਰ ਚੀਜ਼ ਨਾ ਭਾਵੈ। ਇਵੇਂ ਸਦਾ ਬੇਨਤੀਆਂ ਕਰਦਾ ਰਹੋ। ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰੋ ਜੀ। ਇਹ ਜੀਵਨ ਦਾਨ ਦੇਣ ਵਾਲਾ ਅੰਮ੍ਰਿਤ ਨਾਮ ਮੇਰੇ ਤਾਈਂ ਦਾਨ ਦੇ ਦਿਓ। ਮੈਂ ਗਰੀਬ ਹਾਂ, ਆਪ ਜੀ ਦੇ ਦਰ ਦਾ ਮੰਗਤਾ ਹਾਂ, ਆਪ ਜੀ ਦੇ ਦਰ ਦਾ ਭਿਖਾਰੀ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਮੇਰੇ ਕੋਲ ਇਸ ਦਾ ਮੁੱਲ ਨਹੀਂ, ਕੋਈ ਕੀਮਤ ਨਹੀਂ ਕਿ ਭੇਟਾ ਮੁੱਲ ਦੇ ਕੇ ਨਾਮ ਲੈ ਲਵਾਂ, ਤੇ ਮਹਾਰਾਜ ਮੁੱਲ ਇਹ ਮਿਲਦਾ ਵੀ ਨਹੀਂ। ਮੈਨੂੰ ਆਪਣੇ ਦਰ ਦਾ ਭਿਖਾਰੀ ਜਾਣ ਕੇ ਮੇਰੇ ਹਿਰਦੇ ਰੂਪੀ ਸ਼ਰਧਾ ਰੂਪੀ ਝੋਲੀ ਦੇ ਅੰਦਰ ਅੰਮ੍ਰਿਤ

ਨੂੰ ਖਾ ਲੈਣਾ ਕਰੀਏ, ਪੀ ਲੈਣਾ ਕਰੀਏ, ਖਾਣ ਪੀਣ ਦੀ ਪਿਆਸਾ ਮਨ ਚੋਂ ਉਤਰਦੀ ਨਹੀਂ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜੇ ਚਿਰ ਹਰ ਰਸ ਪੱਲੇ ਨਾ ਪਾਏ। ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੀ ਪਿਆਸਾ ਲੱਗ ਰਹੀ ਏ, ਜਲ ਬਿਨ ਪਿਆਸ ਨਾ ਉਤਰੈ। ਦੁਨਿਆਵੀ ਪਦਾਰਥ ਕਿੰਨੇ ਖਾ ਲਈਏ, ਕਿੰਨੇ ਰਸਾਂ ਕਿਸਾਂ ਨੂੰ, ਮਿੱਠੇ ਸ਼ਰਬਤਾਂ ਨੂੰ ਪੀ ਲਈਏ, ਦੁੱਧ ਨੂੰ, ਸਕੰਜਵੀਆਂ ਨੂੰ, ਲੱਸੀ ਨੂੰ ਪੀ ਲਈਏ, ਮਹਾਰਾਜ ਇਹ ਖਾਣ ਪੀਣ ਭੋਗਣ ਦੀ ਪਿਆਸਾ ਨਹੀਂ ਉਤਰਦੀ ਅੰਮ੍ਰਿਤ ਜਲ ਤੋਂ ਬਿਨਾਂ। ਇੱਕ ਆਪ ਜੀ ਦਾ ਅੰਮ੍ਰਿਤ ਜਲ ਹੀ ਸਾਰੀਆਂ ਵਾਸ਼ਨਾਵਾਂ ਨੂੰ ਸ਼ਾਂਤ ਕਰਕੇ ਤ੍ਰਿਪਤੀ ਦੇਣ

0: ਨਾਮ ਰੂਪੀ ਜਲ ਦੀ ਪ੍ਰਾਪਤੀ ਤੋਂ ਬਿਨਾਂ ਮੇਰੀ ਤੇ ਜਾਨ ਹੀ ਨਿਕਲ ਜਾਵੇਗੀ, ਮੇਰੇ ਤਾਂ ਪ੍ਰਾਣ ਹੀ ਛੁੱਟ ਜਾਣਗੇ, ਜੀਵਨ ਸਮਾਪਤ ਹੋ ਜਾਵੇਗਾ ਮੇਰਾ। ਐਸੀ ਪਿਆਸਾ ਨਾਮ ਦੀ ਲੱਗ ਰਹੀ ਹੈ, ਅੰਮ੍ਰਿਤ ਜਲ ਤੋਂ ਬਿਨਾਂ ਇਹ ਪਿਆਸਾ ਨਿਵਰਤ ਨਹੀਂ ਹੋ ਸਕਦੀ।
1: ਤੂੰ ਸੁਖਦਾਤਾ ਬੇਅੰਤ ਹੈ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸੁੱਖਾਂ ਦੇ ਦਾਤਾ ਰੂਪ ਹੋ, ਸਾਰਿਆਂ ਜੀਵਾਂ ਦੇ ਤਾਂ ਹੀ ਸੁੱਖ ਪ੍ਰਦਾਨ ਕਰਨ ਵਾਲੇ ਹੋ। ਤੰਦਰੁਸਤੀ ਦੇ ਸੁੱਖ, ਸੰਤਾਨ ਦੇ ਸੁੱਖ, ਧਨ ਦੇ ਸੁੱਖ, ਸਾਧਨਾ ਦੇ ਸੁੱਖ, ਪਦਾਰਥਾਂ ਦੇ ਸੁੱਖ, ਸੰਬੰਧੀਆਂ ਦੇ ਮਿਲਾਪ ਦੇ ਸੁੱਖ, ਇਸੇ ਪ੍ਰਕਾਰ ਇਸ ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਬ੍ਰਹਮ ਲੋਕ ਤੱਕ ਦੇ ਸੁੱਖ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤੋਂ ਵੱਡਾ ਆਤਮ ਸੁੱਖ, ਬ੍ਰਹਮ ਗਿਆਨ ਦਾ ਸੁੱਖ, ਆਪਣੇ ਸਰੂਪ ਰੂਪ ਦੀ ਪ੍ਰਾਪਤੀ ਦੇ ਸੁੱਖ ਦੇ ਦਾਤੇ ਵੀ ਆਪ ਹੋ, ਏਡੇ ਵੱਡੇ ਸੁੱਖਾਂ ਦੇ ਦਾਤੇ ਹੋ। ਤੁਮਰੀ ਕਿਰਪਾ ਮਹਿ ਸੁਖ ਘਨੇਰੇ, ਤੁਹਾਡੀ ਕਿਰਪਾ ਵਿੱਚ ਬਹੁਤੇ ਹੀ ਸੁੱਖ ਨੇ। ਜੇ ਤੇ ਕੋਈ ਦੋ ਚਾਰ ਸੁੱਖ ਹੋਣ, ਕੋਈ ਪੰਜਾਹ ਕੁ ਸੁੱਖ ਹੋਣ, ਸੌ ਕੁ ਹੋਣ, ਪੰਜ ਸੱਤ ਸੌ ਹੋਣ, ਕੋਈ ਹਜ਼ਾਰ ਦੋ ਹਜ਼ਾਰ ਹੋਣ ਤੇ ਉਹਨਾਂ ਦੀ ਗਿਣਤੀ ਹੋ ਜਾਵੇ। ਕਿੰਨੇ ਕੁ ਲੱਖਾਂ ਕਰੋੜਾਂ ਅਰਬਾਂ ਖਰਬਾਂ ਅਸੰਖਾਂ ਸੁੱਖਾਂ ਨੂੰ ਦੇਣ ਵਾਲੇ ਹੋ, ਉਹਨਾਂ ਸੁੱਖਾਂ ਦੀ ਵੀ ਗਿਣਤੀ ਨਹੀਂ। ਬੇਅੰਤ ਹੈ ਆਪ ਜੀ ਦੇ ਦਿੱਤੇ ਹੋਏ ਬੇਅੰਤ ਬੇਅੰਤ ਸੁੱਖਾਂ ਨੂੰ ਆਪ ਜੀ ਦੇ ਭਗਤ ਜਨ ਸਦਾ ਮਾਣਦੇ ਨੇ। ਇਸੇ ਪ੍ਰਕਾਰ
1: ਤੂੰ ਸੁਖਦਾਤਾ ਬੇਅੰਤ ਹੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਸਾਰੇ ਜੀਵਾਂ ਦੇ ਤਾਂ ਹੀ ਸੁੱਖਾਂ ਦੇ ਦਾਤੇ ਹੋ। ਬੇਅੰਤ ਹੈ, ਬੇਅੰਤ ਜੀਵ ਆਪ ਜੀ ਤੋਂ ਸੁੱਖ ਪ੍ਰਾਪਤ ਕਰਦੇ ਨੇ। ਸ੍ਰਿਸ਼ਟੀ ਦੇ ਆਦਿ ਤੋਂ ਲੈ ਕਰਕੇ, ਮੁੱਢ ਤੋਂ ਲੈ ਕਰਕੇ ਅੱਜ ਤੱਕ ਕਿੰਨੇ ਜੀਵਾਂ ਨੇ ਸੁੱਖ ਪ੍ਰਾਪਤ ਕੀਤੇ, ਕੀ ਉਹਨਾਂ ਜੀਵਾਂ ਦੀ ਕੋਈ ਗਿਣਤੀ ਕਰ ਸਕਦਾ? ਤੇ ਸਾਰੇ ਜੀਵਾਂ ਨੇ ਕਿੰਨੇ ਸੁੱਖ ਪ੍ਰਾਪਤ ਕੀਤੇ ਉਹਨਾਂ ਨੂੰ ਕੋਈ ਗਿਣ ਸਕਦਾ? ਕਦਾਚਿਤ ਵੀ ਨਹੀਂ ਗਿਣ ਸਕਦਾ। ਮਹਾਰਾਜ ਬੇਅੰਤ ਜੀਵਾਂ ਦੇ ਤਾਂ ਹੀ ਸੁੱਖਾਂ ਦੇ ਦਾਤੇ ਹੋ। ਇਸੇ ਪ੍ਰਕਾਰ
1: ਤੂੰ ਸੁਖਦਾਤਾ ਬੇਅੰਤ ਹੈ।
0: ਮਹਾਰਾਜ ਆਪ ਜੀ ਸੁਖਦਾਈ ਸੁੱਖਾਂ ਦੇ ਦਾਤੇ ਹੋ, ਦਾਤ ਨੂੰ ਦੇ ਕਰਕੇ ਪਛਤਾਉਂਦੇ ਨਹੀਂ ਤੇ ਬੇਅੰਤ ਰੂਪਾਂ ਨੂੰ ਧਾਰਨ ਕਰਨ ਵਾਲੇ ਹੋ। ਆਪ ਜੀ ਦੀ ਮਹਿਮਾ ਵੀ ਬੇਅੰਤ ਹੈ, ਦਾਤਾਂ ਵੀ ਬੇਅੰਤ ਨੇ, ਗੁਣ ਵੀ ਬੇਅੰਤ ਨੇ, ਰੂਪ ਵੀ ਬੇਅੰਤ ਨੇ। ਅਨਕ ਰੂਪ ਖਿਨਵਾਹੇ ਕੁਦਰਤ ਧਾਰਦਾ, ਆਪ ਜੀ ਦੀਆਂ ਵਡਿਆਈਆਂ ਦਾ ਤੇ ਰੂਪਾਂ ਦਾ ਅੰਤ ਨਹੀਂ ਆਉਂਦਾ, ਤੇ ਜਿਸ ਦਾ ਕਦੇ ਅੰਤ ਨਾ ਹੋਵੇ ਉਸ ਨੂੰ ਬੇਅੰਤ ਕਹਿਣਾ ਹੀ ਬਣਦਾ ਹੈ। ਬੇਅੰਤ ਜੀਵਾਂ ਦੇ ਤਾਂ ਹੀ, ਬੇਅੰਤ ਸੁੱਖਾਂ ਨੂੰ ਦੇਣ ਵਾਲੇ, ਬੇਅੰਤ ਬਖਸ਼ਿਸ਼ਾਂ ਦੇ ਦਾਤੇ, ਬੇਅੰਤ ਦਾਨ ਦੇਣ ਵਾਲੇ, ਖਿਨ ਮਾਤਰ ਸਮੇਂ ਦੇ ਅੰਦਰ ਬੇਅੰਤ ਰੂਪਾਂ ਨੂੰ ਧਾਰਨ ਵਾਲੇ ਹੋ ਜੀਓ।
1: ਗੁਣਦਾਤਾ ਨਿਧਾਨ,
0: ਮਹਾਰਾਜ ਫਿਰ ਸਾਰੇ ਸੁੱਖਾਂ ਦਾ ਖਜ਼ਾਨਾ ਹੋ, ਸਾਰੇ ਗੁਣਾਂ ਦਾ ਦਾਤਾ ਰੂਪ ਹੋ ਆਪ ਜੀ। ਜੀਵਾਂ ਦੇ ਤਾਂ ਹੀ ਗੁਣ ਦਿੰਦੇ ਹੋ ਮਹਾਰਾਜ, ਨਿਰਗੁਣ ਆਰਿਆਂ ਨੂੰ ਗੁਣਾਂ ਵਾਲੇ ਕਰ ਦਿੰਦੇ ਹੋ, ਤੇ ਜਿਹੜੇ ਗੁਣਾਂ ਵਾਲੇ ਹੋ, ਗੁਣਾਂ ਵਾਲੇ ਹਨ, ਉਹਨਾਂ ਨੂੰ ਗੁਣ ਦੇ ਕਰਕੇ ਨਿਧਾਨ ਗੁਣਾਂ ਦੇ ਖਜ਼ਾਨੇ ਹੀ ਬਣਾ ਦਿੰਦੇ ਹੋ। ਜਿਵੇਂ ਭਗਤ ਕਬੀਰ ਸਾਹਿਬ ਜੀ ਨੂੰ ਅੰਮ੍ਰਿਤ ਨਾਮ ਦੇ ਕਰਕੇ ਗੁਣਾਂ ਦਾ ਖਜ਼ਾਨਾ ਬਣਾ ਦਿੱਤਾ ਨਾ, ਇਸੇ ਪ੍ਰਕਾਰ ਸੰਸਾਰ ਦੇ ਲੋਕ ਬ੍ਰਾਹਮਣ ਜੋ ਲਾਹਾ ਕਹਿ ਕਰਕੇ ਤ੍ਰਿਸਕਾਰ ਕਰਨ ਦਾ ਯਤਨ ਕਰਦੇ ਸਨ, ਪਰ ਨੀਚ ਕੋਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਸ਼ੁਭ ਗੁਣਾਂ ਦਾ ਥਾ ਸਾਗਰ ਬਣ ਗਏ ਭਗਤ ਕਬੀਰ ਸਾਹਿਬ ਜੀ। ਤੇ ਜਿਹੜੇ ਨਿੰਦਿਆ ਕਰਦੇ ਸਨ, ਲਾਂਤਾ ਰੂਪੀ ਸਵਾਹ ਉਹਨਾਂ ਦੇ ਸਿਰ ਦੇ ਉੱਪਰ, ਮੁਖ ਦੇ ਉੱਪਰ ਪਈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਤਾਂ ਹੀ ਸੁੱਖ ਦਿੰਦੇ ਹੋ, ਗੁਣ ਦਿੰਦੇ ਹੋ, ਆਪ ਤੇ ਆਪ ਜੀ ਗੁਣਾਂ ਦੇ ਖਜ਼ਾਨੇ ਹੋ, ਉਹਨਾਂ ਨੂੰ ਵੀ ਸ਼ੁਭ ਗੁਣਾਂ ਦੇ ਨਿਧਾਨ ਖਜ਼ਾਨੇ ਹੀ ਬਣਾ ਦਿੰਦੇ ਹੋ ਦਾਤਾ ਜੀਓ।
1: ਨਾਨਕ ਗੁਰਮੁਖ ਬਖਸ਼ ਲਏ।
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੇ ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਨੇ ਨਾ, ਹਰੀ ਪਰਮੇਸ਼ਰ ਵਾਹਿਗੁਰੂ ਜੀ ਤਿਹਨਾਂ ਨੂੰ ਸ਼ਰਨ ਪਿਆਂ ਵਿੱਚ ਜਾਣ ਕਰਕੇ ਗੁਰਮੁਖਾਂ ਨੂੰ ਬਖਸ਼ ਲੈਂਦੇ ਨੇ, ਕਰਮ ਬਖਸ਼ੀ ਹੀ ਕਰ ਦਿੰਦੇ ਨੇ। ਜਿੱਥੇ ਪਰਮੇਸ਼ਰ ਜੀ ਦੇ ਦਰ ਤੇ ਸਭਨਾ ਦਾ ਦਰ ਲੇਖਾ ਹੋਏ, ਜਿੱਥੇ ਰੱਤੀ ਉਹ ਮਾਸਾ ਤੋਲ ਕਢਾਵਣਿਆ, ਜਿੱਥੇ ਧਰਮ ਰਾਏ ਦਰ ਲੇਖਾ ਮੰਗਿਆ, ਕਿਆ ਮੋਹ ਲੈ ਕੇ ਜਾਏਗਾ, ਉੱਥੇ ਗੁਰਮੁਖਾਂ ਨੂੰ ਲੇਖਾ ਨਹੀਂ ਦੇਣਾ ਪੈਂਦਾ। ਉੱਥੇ ਤਾਂ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਬਖਸ਼ ਲਿਆ ਨਾ ਜੀ, ਧਰਮ ਰਾਜਾ ਵੀ ਲੇਖਾ ਨਹੀਂ ਪੁੱਛ ਸਕਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਹੜੇ ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਨੇ, ਉਹਨਾਂ ਗੁਰਮੁਖਾਂ ਨੂੰ ਹਰੀ ਜੀ ਬਖਸ਼ ਲੈਂਦੇ ਹਨ।
1: ਅੰਤ ਬੇਲੀ ਹੋਏ ਭਗਵਾਨ,
0: ਭਾਈ ਅੰਤਕਾਲ ਜਦੋਂ ਸਰੀਰ ਦੇ ਵਿੱਚੋਂ ਪ੍ਰਾਣਾਂ ਦੇ ਵਿਯੋਗ ਦਾ ਕਾਲ ਹੁੰਦਾ ਨਾ, ਉਦੋਂ ਹਰੀ ਭਗਵਾਨ ਜੀ ਖੱਟ ਭਗਾ ਸੰਪੰਨ ਪਰਮੇਸ਼ਰ ਜੀ ਬੇਲੀ ਬਣ ਜਾਂਦੇ ਨੇ, ਮਿੱਤਰ ਬਣ ਜਾਂਦੇ ਨੇ, ਸੱਜਣ ਬਣ ਜਾਂਦੇ ਨੇ, ਦੋਸਤ ਬਣ ਜਾਂਦੇ ਨੇ। ਇਸ ਪ੍ਰਕਾਰ ਸੱਜਣ ਰੂਪ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਸਹਾਇਤਾ ਕਰਦੇ ਨੇ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਐਸਾ ਸੁਭਾਵ ਅਤੇ ਐਸਾ ਬਿਰਦ ਹੈ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਗਤ ਕਿੰਨਾ ਵੱਡਾ ਹੈ, ਇਸ ਜਗਤ ਦਾ ਕੋਈ ਅੰਤ ਨਹੀਂ ਆਉਂਦਾ, ਕਿੰਨੇ ਕੁ ਇਸਤਰੀਆਂ ਪੁਰਖ ਹੋ ਗੁਜ਼ਰੇ ਨੇ ਉਹਨਾਂ ਦਾ ਅੰਤ ਨਹੀਂ ਆਉਂਦਾ, ਕਿੰਨੀਆਂ ਕੁ ਮੱਝਾਂ ਗਾਵਾਂ, ਕਿੰਨੇ ਕੁ ਘੋੜੇ, ਕਿੰਨੇ ਕੁ ਹਾਥੀ, ਕਿੰਨੇ ਕੁ ਊਠ, ਇਸੇ ਪ੍ਰਕਾਰ ਕਿੰਨੇ ਕੁ ਰਾਜੇ, ਕਿੰਨੇ ਕੁ ਮਹਾਰਾਜੇ, ਕਿੰਨੇ ਕੁ ਭਿਖਾਰੀ, ਕਿੰਨੇ ਕੁ ਸ਼ਾਹੂਕਾਰ, ਕਿੰਨੇ ਕੁ ਜਨ ਸਾਧਾਰਨ ਹੋ ਗੁਜ਼ਰੇ ਨੇ, ਕਿਸੇ ਦਾ ਅੰਤ ਨਹੀਂ ਆਉਂਦਾ। 84 ਲੱਖ ਜੂਨੀਆਂ ਵਿੱਚ, ਚਾਰੇ ਖਾਣੀਆਂ ਵਿੱਚ ਕਿੰਨੇ ਜੀਵ ਨੇ, ਇੱਕ ਬ੍ਰਹਿਮੰਡ ਦੇ ਅੰਦਰ ਕਿੰਨੇ ਜੀਵ ਨੇ, ਉਹਨਾਂ ਦਾ ਹੀ ਅੰਤ ਨਹੀਂ ਆਉਂਦਾ। ਅਤੇ ਆਪ ਜੀ ਬਚਨ ਕਰਦੇ, ਉਹਨਾਂ ਨਿਰੰਕਾਰ ਜੀ ਨੇ ਕਰੋੜਾਂ ਬ੍ਰਹਿਮੰਡ ਸਾਜੇ ਨੇ। ਮਹਾਰਾਜ, ਫਿਰ ਤਾਂ ਬਹੁਤ ਜਗਤ ਨੇ, ਬਹੁਤ ਦੁਨੀਆਂ ਨੇ, ਬਹੁਤ ਸੰਸਾਰ ਨੇ, ਬਹੁਤ ਲੋਕ ਨੇ, ਬਹੁਤ ਆਕਾਸ਼ ਨੇ, ਬਹੁਤ ਪਾਤਾਲ ਨੇ, ਅਤੇ ਏਡੇ ਵੱਡੇ ਜਗਤ ਸੰਸਾਰ ਦੇ ਸਾਰੇ ਜੀਵਾਂ ਦਾ ਫਿਰ ਲੇਖਾ ਜੋਖਾ ਕੌਣ ਕਰਦਾ? ਆਪ ਜੀ ਬਚਨ ਕਰਦੇ, ਉਹਨਾਂ ਲੇਖਾ ਹੁੰਦਾ ਸਾਰਿਆਂ ਦਾ।

0: ਹੈ। ਪਰਮੇਸ਼ਰ ਜੀ ਆਪਣੇ ਫੁਰਨੇ ਮਾਤਰ ਦੇ ਨਾਲ ਅਥਵਾ ਇੱਕ ਵਚਨ ਦੇ ਨਾਲ ਆਪਣੇ ਸਵੈ ਸਰੂਪ ਤੋਂ ਆਪੇ ਹੀ ਜਗਤ ਨੂੰ ਪੈਦਾ ਕਰਕੇ
1: ਗੁਣ ਔਗਣ ਕਰੇ ਵਿਚਾਰ
0: ਨਾਮ ਦੇ ਰਸੀਆਂ ਨੂੰ ਤੇ ਬਖਸ਼ ਲੈਂਦੇ ਨੇ, ਤੇ ਜਿਹੜੇ ਪਾਪੀ ਅਤੇ ਪੁੰਨੀ ਨੇ ਉਹਨਾਂ ਦੇ ਸ਼ੁਭ ਗੁਣਾਂ ਦੀ ਵਿਚਾਰ ਵੀ ਆਪ ਕਰਦੇ ਨੇ, ਉਹਨਾਂ ਦੇ ਔਗਣਾਂ ਦੀ ਵਿਚਾਰ ਵੀ ਆਪ ਕਰਦੇ ਨੇ। ਐਸੇ ਸਮਰੱਥਾਵਾਨ ਨੇ ਵਾਹਿਗੁਰੂ, ਸਭਨਾਂ ਨੂੰ ਪੈਦਾ ਕਰਕੇ ਇੱਕ ਇੱਕ ਕਰਮ ਇੱਕ ਇੱਕ ਸਵਾਸ ਸਵਾਸ ਦਾ ਲੇਖਾ ਆਪ ਰੱਖਦੇ ਨੇ ਤੇ ਗੁਣਾਂ ਤੇ ਔਗਣਾਂ ਦੀ ਵਿਚਾਰ ਕਰਦੇ ਹਨ ਜੀਓ।
1: ਤ੍ਰੈ ਗੁਣ ਸਰਬ ਜੰਜਾਲ ਹੈ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਕਿਸੇ ਨੂੰ ਪਦਾਰਥ ਬਹੁਤੇ ਮਿਲ ਜਾਣ, ਬਹੁਤਾ ਵੱਡਾ ਰਾਜਾ ਹੋਵੇ, ਸ਼ਾਹੂਕਾਰ ਹੋਵੇ, ਧਨਾਢ ਹੋਵੇ, ਰਾਜਾ ਹੋਵੇ, ਪਾਤਸ਼ਾਹ ਹੋਵੇ, ਸਮਰਾਟ ਹੋਵੇ, ਕੋਈ ਮਹਿਰ ਮਲੂਕ ਹੋਵੇ, ਕੀ ਤਿਸ ਦਾ ਵੀ ਲੇਖਾ ਹੁੰਦਾ ਹੈ? ਕਿ ਵਾਹਿਗੁਰੂ ਜੀ ਤਿਸ ਦਾ ਵੀ ਲੇਖਾ ਲੈਂਦੇ ਨੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹੇ ਭਾਈ ਕਿਸੇ ਇੱਕ ਦੀ ਤੇ ਗੱਲ ਕੀ ਕਰਨੀ ਹੈ, ਸਰਬ ਸਾਰੇ ਜੀਵ ਤਿੰਨਾਂ ਗੁਣਾਂ ਵਾਲੇ ਹੋ ਰਹੇ ਨੇ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ ਹੋ ਰਹੇ ਨੇ। ਜਿਹੜੇ ਇਸ ਪ੍ਰਕਾਰ ਮਹਾਤਮਾ ਲੋਕ ਨੇ ਉਹ ਸਤੋ ਗੁਣੀ ਹੋ ਰਹੇ ਨੇ, ਪਰ ਵਡਿਆਈਆਂ ਦੀ ਇੱਛਾ ਹੋ ਰਹੀ ਹੈ। ਜਿਹੜੇ ਰਾਜੇ ਲੋਕ ਨੇ ਉਹ ਬਹੁਤੇ ਲੋਭ ਵਾਲੇ ਹੋ ਰਹੇ ਨੇ, ਰਜੋ ਗੁਣੀ ਹੋ ਰਹੇ ਨੇ, ਤੇ ਜਿਹਨਾਂ ਨੂੰ ਕੁਛ ਪ੍ਰਾਪਤ ਨਹੀਂ ਹੁੰਦਾ, ਬਹੁਤੇ ਕ੍ਰੋਧ ਦੇ ਭਰੇ ਰਹਿੰਦੇ ਨੇ, ਉਹ ਤਮੋ ਗੁਣੀ ਹੋ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਜਿਹੜੇ ਸੰਸਾਰ ਦੇ ਲੋਕ ਨੇ, ਜੀਵ ਨੇ, ਤਿੰਨਾਂ ਗੁਣਾਂ ਦੇ ਸਹਿਤ ਹੋ ਰਹੇ ਨੇ, ਤੇ ਸਰਬ ਜੰਜਾਲ ਹੈ, ਤਿੰਨਾਂ ਗੁਣਾਂ ਵਾਲੇ ਸਾਰੇ ਜੀਵਾਂ ਨੂੰ ਜੰਜਾਲ ਹੀ ਪਏ ਹੋਏ ਨੇ। ਕਿਸੇ ਨੂੰ ਮੋਹ ਦਾ ਜੰਜਾਲ, ਕਿਸੇ ਨੂੰ ਹਉਮੈ ਦਾ, ਕਿਸੇ ਨੂੰ ਕਾਮ ਦਾ, ਕਿਸੇ ਨੂੰ ਕ੍ਰੋਧ ਦਾ, ਕਿਸੇ ਨੂੰ ਲੋਭ ਦਾ, ਭਾਈ ਇਸ ਤੋਂ ਬਚਿਆ ਕੋਈ ਵੀ ਨਹੀਂ। ਵਿਕਾਰ, ਵਿਸ਼ੇ, ਵਿਸ਼ੇ ਭੋਗ, ਤਿੰਨੇ ਗੁਣਾਂ ਦੇ ਵਿੱਚ ਵਸਣੇ ਵਾਲੇ ਜਿਹੜੇ ਜੀਵ ਨੇ ਉਹਨਾਂ ਨੂੰ ਸਦਾ ਹੀ ਜੰਜਾਲ ਰੂਪ ਹੋ ਕਰਕੇ ਪਏ ਰਹਿੰਦੇ, ਚੰਬੜੇ ਰਹਿੰਦੇ ਹਨ।
1: ਨਾਮ ਨਾ ਧਰੇ ਪਿਆਰ
0: ਮਹਾਰਾਜ, ਜਦੋਂ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਜੀਵ ਨੇ ਤੇ ਫਿਰ ਜੰਜਾਲ ਪੈਂਦੇ ਕਿਉਂ ਨੇ? ਵਾਹਿਗੁਰੂ ਜੀ ਦੇ ਪੈਦਾ ਕੀਤੇ ਜੀਵਾਂ ਨੂੰ ਤੇ ਜੰਜਾਲ ਨਹੀਂ ਨਾ ਪੈਣੇ ਚਾਹੀਦੇ। ਪੈਦਾ ਕੀਤੇ ਵਾਹਿਗੁਰੂ ਨੇ ਤੇ ਜੰਜਾਲ ਪੈ ਜਾਂਦੇ ਮਾਇਆ ਦੇ, ਜੰਜਾਲ ਪੈ ਜਾਂਦੇ ਲੋਭ ਦੇ, ਇਹ ਕਿਉਂ ਪੈਂਦੇ ਨੇ? ਹਜ਼ੂਰ ਫਰਮਾਉਂਦੇ ਨੇ, ਕਿਉਂਕਿ ਪੈਦਾ ਤੇ ਵਾਹਿਗੁਰੂ ਜੀ ਦੇ ਕੀਤੇ ਨੇ, ਪਰ ਜੀਵ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਪਿਆਰ ਨਹੀਂ ਧਾਰਨ ਕਰਦੇ। ਪਿਆਰ ਪਦਾਰਥਾਂ ਵਿੱਚ ਲਾ ਲੈਂਦੇ ਨੇ, ਪਿਆਰ ਸਰੀਰਾਂ ਵਿੱਚ ਲਾ ਲੈਂਦੇ ਨੇ, ਪਿਆਰ ਦੁਨੀਆਂ ਦੇ ਵਿੱਚ ਲਾ ਲੈਂਦੇ ਨੇ। ਭਾਈ ਨਾਮ ਦੇ ਨਾਲ ਪਿਆਰ ਨਾ ਧਾਰਨ ਕਰਕੇ ਤ੍ਰੈ ਗੁਣ ਆਤਮਿਕ ਮਾਇਆ ਦੇ ਜੰਜਾਲ ਸਾਰਿਆਂ ਨੂੰ ਪੈਂਦੇ ਨੇ, ਤੇ ਇਹ ਜੰਜਾਲ ਦੇਵਤਿਆਂ ਨੂੰ ਵੀ ਪੈਂਦੇ ਨੇ। ਦੇਵੀ ਦੇਵਾ ਮੂਲ ਹੈ ਮਾਇਆ, ਇਸੇ ਪ੍ਰਕਾਰ ਸਿੱਧ 84 ਹੀ ਮਾਇਆ ਕੇ ਬੰਧਾ, ਇਹ 84 ਸਿੱਧ ਵੀ ਮਾਇਆ ਦੇ ਬੰਧਨਾਂ ਵਿੱਚ ਨੇ, ਤੇ ਦੇਵੀਆਂ ਤੇ ਦੇਵਤੇ ਵੀ ਮਾਇਆ ਤੋਂ ਹੀ ਉਪਜੇ ਨੇ, ਸਾਰਿਆਂ ਨੂੰ ਜੰਜਾਲ ਪੈ ਰਹੇ ਨੇ।

ਕਰਦੇ ਫਿਰ ਉਹਨਾਂ ਦੀ ਦਸ਼ਾ ਕੈਸੀ ਹੁੰਦੀ, ਹਾਲਤ ਕੈਸੀ ਹੁੰਦੀ ਏ? ਸਤਿਗੁਰੂ ਜੀ ਬਚਨ ਕਰਦੇ ਨੇ, ਗੁਣ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਛੱਡ ਕਰਕੇ ਜਿਹੜੇ ਸਦਾ ਔਗਣ ਹੀ ਔਗਣ

0: ਠੱਗੀਆਂ ਜਾਰੀਆਂ ਕਰਦੇ ਨੇ, ਖੋ ਖਿੰਜ ਕੇ ਖਾਂਦੇ ਨੇ, ਦੂਸਰਿਆਂ ਦਾ ਹੱਕ ਮਾਰਦੇ ਨੇ, ਨਿੰਦਿਆ ਚੁਗਲੀ ਝੂਠ ਵਲ ਫਰੇਬ ਛਲ ਕਰਦੇ ਨੇ। ਐਸਾ ਸੁਭਾਵ ਬਣ ਰਿਹਾ ਕਿ ਸੰਤਾਂ ਦੇ ਨਾਲ ਤੇ ਵੈਰ ਕਮਾਉਂਦੇ ਨੇ ਤੇ ਦੁਸ਼ਟਾਂ ਦੇ ਨਾਲ ਮੋਹ ਪਾ ਰੱਖਿਆ। ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ, ਐਸੇ ਜਿਹੜੇ ਲੋਕ ਨੇ ਨਾ ਔਗਣ ਕਮਾਵਦੇ, ਔਗਣਾ ਹੀ ਔਗਣਾ ਨੂੰ ਕਮਾਉਂਦੇ ਨੇ। ਮਹਾਰਾਜ ਫਿਰ ਉਹਨਾਂ ਦੀ ਦਸ਼ਾ ਕੀ ਹੁੰਦੀ ਏ? ਸਤਿਗੁਰੂ ਜੀ ਫਰਮਾ ਰਹੇ ਹਨ,
1: ਜਨਮ ਤਿਨੀ ਹਾਰਿਆ।
0: ਭਾਈ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਬਹੁਤੇ ਹੀ ਖੁਆਰ ਹੁੰਦੇ ਨੇ, ਖੱਜਲ ਹੁੰਦੇ ਨੇ, ਦੁਖੀ ਹੁੰਦੇ ਨੇ। ਉਹਨਾਂ ਦੇ ਸਿਰ ਦੇ ਉੱਪਰ ਲਾਂਤਾ ਰੂਪੀ ਸਵਾਹ ਪੈਂਦੀ ਏ, ਮੂੰਹ ਦੇ ਉੱਪਰ ਥੁੱਕਿਆ ਜਾਂਦਾ, ਐਸੀ ਦਸ਼ਾ ਹੁੰਦੀ ਏ, ਬਹੁਤੇ ਖੁਆਰ ਹੁੰਦੇ ਨੇ। ਜੂਐ ਜਨਮ ਤਿਨੀ ਹਾਰਿਆ, ਸੰਸਾਰ ਦੇ ਵਿੱਚ ਆ ਕਰਕੇ ਨਾ ਤੇ ਵਿਸ਼ੇ ਵਿਕਾਰਾਂ ਰੂਪੀ ਜੂਏ ਦੇ ਅੰਦਰ ਤਿੰਨਾਂ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਹਾਰ ਦਿੱਤਾ ਹੈ ਜੀਓ।
1: ਕਿਤ ਆਏ ਸੰਸਾਰ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਐਸੇ ਔਗਣੇ ਆ ਰਹੇ ਸੰਤਾਂ ਦੇ ਦੋਖੀ, ਕਾਹਨੂੰ ਸੰਸਾਰ ਵਿੱਚ ਜਨਮ ਲੈ ਕੇ ਆ ਗਏ, ਨਾ ਹੀ ਆਉਂਦੇ ਤੇ ਚੰਗਾ ਸੀ। ਆਨੀ ਖਾ ਖਾ ਕਰਕੇ ਮੈਲਾ ਕਰ ਰਹੇ ਨੇ ਨਾ, ਕਿਸੇ ਨਾਮ ਦੇ ਰਸੀਏ ਦੇ ਕੰਮ ਆ ਜਾਂਦਾ। ਇਸੇ ਪ੍ਰਕਾਰ ਧਰਤੀ ਤੇ ਬੋਝ ਹੀ ਬਣੇ ਨੇ ਨਾ, ਧਰਤੀ ਤੇ ਪਾਪਾਂ ਦਾ ਭਾਰ ਹੀ ਨਾ ਵੱਧਦਾ, ਐਸੇ ਲੋਕ ਤੇ ਨਾ ਹੀ

0: ਮਹਾਰਾਜ ਗੁਰਮੁਖਾਂ ਦੀ ਜੀਵਨ ਜੁਗਤ ਕੀ ਹੈ ਉਹ ਵੀ ਦੱਸੋ। ਹਜ਼ੂਰ ਫਰਮਾਉਂਦੇ ਨੇ ਨਿਸ਼ਚੇ ਦੇ ਸਹਿਤ ਗੁਰਮੁਖਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਮਨ ਦੀਆਂ ਬੁਰੀਆਈਆਂ ਨੂੰ, ਬੁਰੀਆਈ ਵਾਲੀਆਂ ਵਾਸ਼ਨਾਵਾਂ ਨੂੰ ਮਾਰ ਲਿਆ ਹੈ।
1: ਅਹਨਿਸ ਨਾਮ ਪਿਆਰ,
0: ਰਾਤ ਦਿਨ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਹੀ ਗੁਰਮੁਖ ਪਿਆਰ ਕਰਦੇ ਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ।
1: ਜਿੰਨੀ ਪੁਰਖੀ ਉਰ ਧਾਰਿਆ,
0: ਜਿੰਨਾ ਪੁਰਖਾਂ ਨੇ ਹਿਰਦੇ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰ ਧਾਰਨ ਕੀਤਾ ਹੈ, ਨਾਮ ਦਾ ਆਸਰਾ ਧਾਰਿਆ ਹੈ।
1: ਸੱਚਾ ਅਲਖ ਅਪਾਰ,
0: ਭਾਈ ਸੱਚਾ ਨਿਸ਼ਚੇ ਦੇ ਸਹਿਤ ਜਾਣਨਾ ਕਰੋ, ਸੱਚੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਅਲਖ, ਜਿਹੜੇ ਅਸ਼ੁੱਧ ਮਨ ਕਰਕੇ ਜਾਣੇ ਨਹੀਂ ਜਾਂਦੇ, ਅਪਾਰ ਪਾਰਾਵਾਰ ਤੋਂ ਰਹਿਤ ਨੇ, ਐਸੇ ਪਰਮੇਸ਼ਰ ਜੀ ਤਿੰਨਾਂ ਨੂੰ ਅੰਤਰ ਆਤਮੇ ਹੀ ਮਿਲ ਰਹੇ ਹਨ।
1: ਤੂੰ ਗੁਣਦਾਤਾ ਨਿਧਾਨ ਹੈ,
0: ਮਹਾਰਾਜ ਉਹਨਾਂ ਦੇ ਹਿਰਦੇ ਦੀ ਅਵਸਥਾ ਕੈਸੀ ਹੁੰਦੀ ਏ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਅਤਿਅੰਤ ਨਿਮਰਤਾ ਵਾਲੀ ਹੁੰਦੀ ਏ, ਗੁਣਾਂ ਨੂੰ ਪ੍ਰਾਪਤ ਕਰਕੇ ਗੁਣੀ ਨਿਧਾਨ ਹੋ ਕੇ, ਗੁਣਾਂ ਦੇ ਖਜ਼ਾਨੇ ਹੋ ਕੇ, ਨਾਮ ਦੇ ਰਸੀਏ ਹੋ ਕੇ, ਕਦੇ ਇਹ ਨਹੀਂ ਕਹਿੰਦੇ ਮੇਰੇ ਵਿੱਚ ਬੜੇ ਗੁਣ ਨੇ, ਕਦੇ ਇਹ ਨਹੀਂ ਕਹਿੰਦੇ ਮੈਂ ਕਦੇ ਪਾਪ ਹੀ ਨਹੀਂ ਕੀਤਾ, ਬਲਕਿ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਦੇ ਨੇ, ਵਾਹਿਗੁਰੂ ਜੀ ਆਪ ਜੀ ਸਾਰੇ ਗੁਣਾਂ ਦੇ ਦੇਣ ਵਾਲੇ ਅਤੇ ਅੰਮ੍ਰਿਤ ਨਾਮ ਦੇ ਖਜ਼ਾਨੇ ਹੋ।
1: ਅਸੀਂ ਔਗਣ ਯਾਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਔਗਣ ਹੀ ਔਗਣ ਨੇ, ਸਾਡੇ ਗੁਣਾਂ ਦਾ ਕੋਈ ਅੰਤ ਨਹੀਂ ਆਉਂਦਾ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅੰਦਰ ਗੁਣ ਹੀ ਗੁਣ ਨੇ, ਆਪ ਜੀ ਗੁਣਾਂ ਦੇ ਸਾਗਰ, ਅਸੀਂ ਔਗਣਾਂ ਦੇ ਸਾਗਰ, ਸਾਡੇ ਔਗਣਾਂ ਦਾ ਕੋਈ ਉਰਵਾਰ ਪਾਰ ਅੰਤ ਨਹੀਂ ਆਉਂਦਾ। ਮਹਾਰਾਜ ਗੁਣਾਂ ਦੇ ਨਿਧਾਨ, ਗੁਣਾਂ ਦੇ ਖਜ਼ਾਨੇ ਸੱਚੇ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਔਗਣ ਆਰਿਆਂ ਨੂੰ ਬਖਸ਼ ਲਓ, ਇਵੇਂ ਨਿਮਰਤਾ ਦੇ ਨਾਲ ਬੇਨਤੀਆਂ ਕਰਦੇ ਹਨ।
1: ਜਿਸ ਬਖਸੇ ਸੋ ਪਾਏ ਸੀ,
0: ਮਹਾਰਾਜ ਜੀ ਪਰਮੇਸ਼ਰ ਜੀ ਨੂੰ ਪ੍ਰਾਪਤ ਕੌਣ ਕਰਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਜਿਸ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਰਮ ਬਖਸ਼ੀ ਕਰਕੇ ਪੂਰਿਆਂ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਨੇ ਨਾ, ਫਿਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਉਹ ਬਖਸ਼ਿਆ ਹੋਇਆ ਪ੍ਰਾਣੀ ਵਾਹਿਗੁਰੂ ਜੀ ਦੇ ਪਾਵਨ ਸਰੂਪ ਰੂਪ ਨੂੰ ਹਿਰਦੇ ਦੇ ਅੰਦਰ ਪਾਈ ਸੀ ਪ੍ਰਾਪਤ ਕਰ ਲੈਂਦਾ ਹੈ।
1: ਗੁਰ ਸ਼ਬਦੀ ਵਿਚਾਰ,
0: ਮਹਾਰਾਜ ਗੁਰਮੁਖਾਂ ਨੂੰ ਇਹ ਦਾਤ ਕਿਵੇਂ ਮਿਲਦੀ ਏ? ਹਜ਼ੂਰ ਫਰਮਾਉਂਦੇ ਨੇ ਗੁਰ ਸ਼ਬਦ ਦੀ ਵਿਚਾਰ ਕਰਕੇ, ਗੁਰਮੁਖ ਜਨ ਆਪਣੇ ਹਿਰਦੇ ਦੇ ਅੰਦਰ ਗੁਰ ਸ਼ਬਦ ਦੀ ਸਦਾ ਵਿਚਾਰ ਕਰਦੇ ਨੇ। ਸਾਧ ਸੰਗਤ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਕਰ ਰਹੇ ਸਨ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਥਾ ਦਾ ਪਾਠ ਕਰਾ ਰਹੇ ਸਨ, ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਜਦੋਂ ਪੰਕਤੀ ਦਾ ਵਿਖਿਆਨ ਕੀਤਾ ਨਾ, ਅਗਲੀ ਪੰਕਤੀ ਪੜ੍ਹਨੀ ਸੀ ਤੇ ਕਿੰਨਾ ਸਮਾਂ ਪਾਠ ਹੀ ਨਾ ਕੀਤਾ, ਗੁਰਬਾਣੀ ਦੀ ਅਗਲੀ ਪੰਕਤੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਪੜ੍ਹੀ ਨਹੀਂ, ਬੜੇ ਸਹਿਜ ਜੇ ਸੁਭਾਵਕ ਜੇ ਫਿਰ ਅਗਲੀ ਪੰਕਤੀ ਪੜ੍ਹੀ। ਫਿਰ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਸਾਧ ਸੰਗਤ ਜੀ ਇਹ ਨਾ ਸਮਝਿਓ ਕਿ ਪਾਠੀ ਨੂੰ ਪਾਠ ਭੁੱਲ ਗਿਆ ਤਾਂ ਨਹੀਂ ਬੋਲਿਆ, ਜੋ ਗੁਰਬਾਣੀ ਦੇ ਅੰਮ੍ਰਿਤਮਈ ਬਚਨਾਂ ਦੇ ਅਰਥ ਸੁਣੇ ਨੇ ਨਾ, ਇਹ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਪ੍ਰਥਾਏ ਬਚਨ ਕੀਤਾ ਉਦੋਂ ਕਥਾ ਦਾ ਪਾਠ ਕਰਦੇ ਸਨ, ਤਾਂ ਕਰਕੇ ਪਾਠੀ ਕਿਹਾ। ਕਹਿਣ ਲੱਗੇ ਪਾਠੀ ਸਿੰਘ ਆਪਣੇ ਹਿਰਦੇ 'ਚ ਵਿਚਾਰ ਕਰ ਰਿਹਾ ਕਿ ਜੋ ਗੁਰਬਾਣੀ ਦੇ ਉਪਦੇਸ਼ ਨੇ, ਮੇਰੇ ਮਨ ਦੀ ਅਵਸਥਾ ਇਹਨਾਂ ਉਪਦੇਸ਼ਾਂ ਦੇ ਅਨੁਸਾਰ ਹੈ ਜਾਂ ਨਹੀਂ ਹੈ। ਇਸ ਪ੍ਰਕਾਰ ਗੁਰਮੁਖ ਜਨ ਸਦਾ ਹਿਰਦੇ ਦੇ ਅੰਦਰ ਵਿਚਾਰ ਕਰਦੇ ਨੇ, ਤੇ ਜਿਨ੍ਹਾਂ ਨੇ ਵਿਚਾਰ ਕੀਤੀ ਪ੍ਰਾਪਤ ਉਹਨਾਂ ਨੇ ਕੀਤਾ ਸਿੱਖੀ ਸਿੱਖਿਆ ਗੁਰ ਵਿਚਾਰ। ਤੇ ਸਤਿਗੁਰੂ ਜੀ ਦੇ ਬਚਨ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ। ਸ਼ਬਦ ਚੋਂ ਖੋਜਣਾ ਕਿਵੇਂ ਹੈ ਜੀ? ਸ਼ਬਦ ਦੀ ਵਿਚਾਰ ਕਰਕੇ, ਸ਼ਬਦ ਦੇ ਆਸ਼ੇ ਦੇ ਅਨੁਸਾਰ, ਸਿਧਾਂਤ ਦੇ ਅਨੁਸਾਰ ਆਪਣੇ ਜੀਵਨ ਨੂੰ ਬਣਾਉਣਾ, ਇਹ ਗੁਰ ਸ਼ਬਦ ਦੀ ਸਫਲੀ ਵਿਚਾਰ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹ ਗੁਰ ਸ਼ਬਦ ਦੀ ਵਿਚਾਰ ਸਦਾ ਆਪਣੇ ਹਿਰਦੇ ਦੇ ਵਿੱਚ ਕਰਦੇ ਰਹਿੰਦੇ ਨੇ, ਇਸ ਕਰਕੇ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਤਰ ਆਤਮੇ ਉਹ ਗੁਰਮੁਖ ਪ੍ਰਾਪਤ ਕਰ ਲੈਂਦੇ ਹਨ ਜੀਓ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਮਨਮੁਖਾਂ ਦੀ ਦੁਰਦਸ਼ਾ ਦਾ, ਗੁਰਮੁਖਾਂ ਦੀ ਸੁੱਖ ਅਵਸਥਾ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੀਆਂ ਬੇਅੰਤ ਵਡਿਆਈਆਂ ਦਾ, ਉਸ ਦੀਆਂ ਬਖਸ਼ਿਸ਼ਾਂ ਦਾ, ਰਹਿਮਤਾਂ ਦਾ ਤੇ ਸੁੱਖਾਂ ਦੀਆਂ ਦਾਤਾਂ ਦਾ ਵਖਿਆਨ ਕਰਨ ਵਾਲਾ ਕਿਰਪਾ ਕਰਕੇ ਬਖਸ਼ਿਆ ਹੈ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸਤਿਗੁਰੂ ਜੀ ਦੀ ਸੰਗਤ ਨੇ ਜੋ ਬਖਸ਼ਣ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ ਆਪ ਜੀਆਂ ਦੇ ਅੰਮ੍ਰਿਤਮਈ ਬਚਨਾਂ ਦੀ ਜੋ ਵਿਚਾਰ ਸਰਵਣ ਆਪ ਜੀਆਂ ਨੇ ਕਰਵਾਈ, ਜੋ ਕਥਨ ਕਰਵਾਈ ਹੈ, ਕਿਰਪਾ ਕਰਕੇ ਸਾਡੇ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵ। ਆਪਣਿਆਂ ਨਾਮ ਰੂਪੀ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਉੱਚਾ ਇਖਲਾਕ, ਉੱਚਾ ਕਿਰਦਾਰ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਸਤਿਗੁਰੂ ਜੀ ਕਿਰਪਾਲਤਾ ਕਰਕੇ ਬੇਨਤੀਆਂ ਪ੍ਰਵਾਨ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

ਆਪਣਾ ਲਹਾ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਸੱਜਣ

ਗਜ ਗਜ ਕਰ ਜਾਵੇ ਸੋਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਟ ਹਾਜ਼ਰ ਹੋਈ ਹੈ। ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨ ਲਈ ਯਾਤਰਾ ਸਫਲੀ ਕਰਨ ਲਈ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਤ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖਿਓ ਜਲ ਸਦਾ ਸੁਖੀ ਨਾਨਕ ਸਿਮਰਤੇ।

प्रसाद

ਦੀਨ ਬੰਧ ਪ੍ਰਭੀਨ ਸ੍ਰੀ ਪਦ ਸਰਬ ਕੋ ਕਰਤਾਰ ਵਰਨ ਚਿਹਨ ਨਾ ਚਕਰ ਜਾ ਕੋ ਚਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਭਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ ਦੁਸ਼ਟ ਗੰਜਨ ਸਤਰੁਵੰਜ

ਪੂਰਬੀ ਨ ਪਾਰ ਪਵ ਹਿੰਗਲਾ ਹਿਮਲ ਦਿਆਵੇ ਗੋਰ ਕਰ ਦੇ ਜੀ ਗੁਣ ਗਾਵੇ ਤੇਰਾ ਨਾਮ ਹੈ ਜੋਗੀ ਜੋਗ ਸਾਧ ਪਾਉਣ ਸਾਧਨਾ ਕਿਤੇ ਕੰਧ ਯਾਰ ਬੱਕੇ ਯਾਰ ਵੀ ਅਰਧ ਤੇਰਾ ਨਾਮ ਹੈ ਫਾਰਾ ਕੇ ਫਿਰੰਗੀ ਮਾਨ ਕੰਧਾਰੀ ਕੁਰੇ ਸੀ ਜਾਨੇ ਪੱਛਮ ਅੱਗੇ ਪੱਛਮੀ ਪਛਾਣ ਨਿਜ ਕੰਮ ਹੈ ਮਰਟਾ ਮੰਗੇਲ ਤੇਰੀ ਮਨ ਸੋ ਤਪੱਸਿਆ ਕਰ ਦਿੜ ਵੈਦ ਲੰਗੀ ਪਹਿਚਾਨੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫੇਰ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ ਕਹੀਅਤ ਹੈ ਕਰਤ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈਏ ਨਾ ਪਾਰ ਪਿਆ ਪਾਰ ਕੈ ਬਖਾਨੀਏ ਅਦਵਿਆ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕਹਿ ਕੇ ਮਾਨੀਏ ਜੰਤਰ ਹੂੰ ਨਜਾਤ ਜੈ ਕਿ ਬਾਪ ਹੂੰ ਨਮਾਏ ਤਾਂ ਕਿ ਪੂਰਨ ਪ੍ਰਭਾ ਕੀ ਸੋ ਛਡਾ ਕੇ ਅਨ ਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀਏ ਤੇਜ ਹੂੰ ਕਤਾਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸ਼ੁੱਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਹਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਹੂੰ ਕੇ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਛਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ

ਭੂਮ ਕੇ ਹੁਜਈਆ ਹੈ ਮੁਹੱਈਆ ਮਹਾਂਬਾਲ ਕੇ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੇ ਜੋਗ ਹੈ ਧਰਿਆ ਧਰੁਮ ਛਾਲ ਕੇ ਕਾਮਨਾ ਕੇ ਕਾਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਧ ਛਾਚ ਕੈਸੀ ਛਤਾ ਨੇਰ ਛਪਾ ਕਰ ਕੈਸੀ ਛਬ ਕਾਲ ਇੰਦਰ ਕੇ ਕੂਲ ਕੇ ਹੰਸਨੀ ਸਿਸੀ ਹਰੂਮ ਹੀ ਰਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਾਲੀ ਸਾਤੋ ਸਿੰਧ ਰੂਲ ਕੇ ਪਾਰਸੀ ਪਲਾਉ ਗੜ ਰੂਪਾ ਗਏ ਸੀ ਰਾਮਪੁਰ ਸੂਰਾ ਸੀ ਸੁਰੰਗਾਬਾਦ ਨਿਕੇ ਰਹੀ ਝੂਲ ਕੇ ਚੰਬਾ ਸੀ ਚੰਦੇ ਰਿਕੋਟ ਚਾਂਦਨੀ ਸੀ ਚਾਂਦਾ ਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਊ ਗੜ ਕਾਂਸੀਪੁਰ ਸੀ ਸਸੀ ਸੁਰੰਗਾਬਾਦ ਨਿਕੇ ਸੋਹੀਅਤ ਹੈ ਹਿਮਾ ਸੀ ਹਿਮਲ ਹਰ ਹਾਰ ਸੀ ਹਲੱਬਾ ਨੇ ਰਹੰਸ ਕੈ ਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਬਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚਾਂਦਗੜ ਜੋ ਨਜੋਹੀਅਤ ਹੈ ਗੰਗਾ ਸਮ ਗੰਗਧਾਰ ਬਕਾਨ ਸੀ ਬੁਲੰਦਾਬਾਦ ਕੀਰਤ ਤੇ ਹਰ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਪ੍ਰਤੰਗੀ ਤੇਰੇ ਗੀਤ ਗਾਈਅਤ ਹੈ ਫਕਰੀ ਗੰਧਾਰੀ ਗੋਰ ਗਖਰੀ ਕਰਦੇ ਜਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ

Thank you.

ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗਾਹੋ ਜੁਗ ਅਟਲ।

ਗੁਰਬਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ

ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ

ਹੈ। ਸਾਧ ਸੰਗਤ ਜੀ, ਜੋ ਪਿਛਲੇ ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪ੍ਰਕਾਸ਼ ਇਸ ਗ੍ਰੰਥ ਦੀ ਕਥਾ ਜੋ ਆਪਾਂ ਨੇ ਆਰੰਭ ਕਰਨੀ ਕੀਤੀ ਹੈ, ਜਿਹਦੇ ਰਚਇਤਾ ਮਹਾਂਕਵੀ ਚੂੜਾਮਣੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹਨ। ਕਵੀ ਰਾਜ ਜੀ ਨੇ ਸਾਧ ਸੰਗਤ ਜੀ ਇਹ ਕਥਾ ਆਰੰਭ ਕਰਨ ਤੋਂ ਪਹਿਲਾਂ ਮਰਿਆਦਾ ਮੁਤਾਬਕ ਕਵੀ ਸੰਕੇਤਕ ਜੋ ਮੰਗਲਾਚਾਰ ਹੈ ਉਹਨਾਂ ਨੇ ਉਚਾਰਨ ਕਰਨਾ ਕੀਤਾ। ਹੁਣ ਉਹ ਜੋ ਹੈ ਵਿਸ਼ਾ ਜਿਹੜਾ ਹੈ ਇਹ ਚੱਲ ਰਿਹਾ ਹੈ, ਜਿਹਦੇ ਵਿੱਚ ਕਵੀ ਰਾਜ ਜੀ ਨੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦਾ ਮੰਗਲਾਚਾਰ ਕਰਨਾ ਕੀਤਾ, ਵਿੱਦਿਆ ਦਾ ਮੰਗਲ ਕਰਨਾ ਕੀਤਾ, ਗਿਆਨ ਦਾ ਮੰਗਲ ਕਰਨਾ ਕੀਤਾ। ਉਹ ਤੋਂ ਬਾਅਦ ਸਾਧ ਸੰਗਤ ਜੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਜੀ ਜੋ ਹਨ ਉਹਨਾਂ ਦਾ ਵਾਰੀ ਵਾਰੀ ਮੰਗਲਾਚਾਰ ਕਰਨਾ ਕੀਤਾ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਉਕਤੀਆਂ ਜੁਗਤੀਆਂ ਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਜਸ ਜੋ ਹਨ ਮੰਗਲ ਜੋ ਹੈ ਉਹ ਕਵੀ ਰਾਜ ਜੀ ਕਰ ਰਹੇ ਹਨ। ਮਹਾਰਾਜ ਨੇ ਵੀ ਕਿਹਾ ਨਾ ਆਵਹੋ ਮੀਤ ਪਿਆਰੇ ਮੰਗਲ ਗਾਵਹੋ ਨਾਰੇ, ਕਿ ਸਤਿਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਵੀ ਆਪਾਂ ਆਉਂਦੇ ਨਾ ਅਤੇ ਮਹਾਰਾਜ ਜੀ ਦੇ ਕੋਲ ਆ ਕਰਕੇ ਮਹਾਰਾਜ ਜੀ ਦਾ ਮੰਗਲ ਕਰਨਾ ਚਾਹੀਦਾ। ਸੱਚ ਮੰਗਲ ਗਾਵਹੋ ਤਾਂ ਪ੍ਰਭ ਪਾਵਹੋ, ਜੇ ਆਪਾਂ ਸੱਚੇ ਪਿਤਾ ਵਾਹਿਗੁਰੂ ਜੀ ਦਾ ਜਦੋਂ ਆਪਾਂ ਸੱਚਾ ਮੰਗਲਾਚਾਰ ਕਰਦੇ ਹਾਂ ਸੱਚ ਜਾਣੋ ਪਿਆਰਿਓ ਉਹ ਮੰਗਲ ਦੇ ਨਾਲ ਉਹਦੇ ਨਾਲ ਹੀ ਜੋ ਹੈ ਸਾਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰੂ ਮਹਾਰਾਜ ਜੀ ਦੀ ਪ੍ਰਾਪਤੀ ਆਪਾਂ ਗੁਰਪ੍ਰਸਾਦ ਦੇ ਪਾਤਰ ਬਣ ਜਾਂਦੇ ਹਾਂ। ਸੋ ਇਸ ਤਰ੍ਹਾਂ ਇਹ ਜੋ ਮੰਗਲ ਹੈ ਮੰਗਲ ਦਾ ਮਤਲਬ ਕਿ ਵਡਿਆਈ ਕਰਨਾ ਜਸ ਕਰਨਾ ਸਤਿਗੁਰੂ ਮਹਾਰਾਜ ਜੀ ਦੀ ਸਤੁਤੀ ਕਰਨੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੂੰ ਵਾਹਿਗੁਰੂ ਜੀ ਨੂੰ ਹਰ ਆਪਣੀ ਵਡਿਆਈ ਭਾਉਂਦੀ ਜਨ ਕਾ ਜੈਕਾਰ ਕਰਾਈ। ਮਹਾਰਾਜ ਜੀ ਨੂੰ ਵਾਹਿਗੁਰੂ ਜੀ ਨੂੰ ਆਪਣੀ ਵਡਿਆਈ ਭਾਉਂਦੀ ਹੈ ਅਤੇ ਫਿਰ ਜਿਹੜਾ ਵਡਿਆਈ ਕਰਦਾ ਨਾ ਅਤੇ ਉਹਦਾ ਜੈ ਜੈਕਾਰ ਹੁੰਦਾ। ਜਿਹੜੇ ਲੋਕ ਪਿਆਰੇ ਉਹ ਆਪਣੇ ਮੂੰਹੋਂ ਆਪਣੀ ਵਡਿਆਈ ਕਰਦੇ ਹਨ ਅਤੇ ਉਹਨਾਂ ਨੂੰ ਜ਼ਿਆਦਾ ਕੁਛ ਪ੍ਰਾਪਤ ਨਹੀਂ ਹੁੰਦਾ, ਉਹ ਖਤਮ ਹੋ ਜਾਂਦੇ ਹਨ, ਉਹਨਾਂ ਦਾ ਅਹੰਕਾਰ ਬਹੁਤ ਵੱਧ ਜਾਂਦਾ ਹੈ। ਲੇਕਿਨ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਜੀ ਦੀ ਵਡਿਆਈ ਸਤਿਗੁਰੂ ਮਹਾਰਾਜ ਜੀ ਦਾ ਜਸ ਕਰਨਾ ਕੀਤਾ, ਸੱਚ ਜਾਣੋ ਪਿਆਰਿਓ ਸਤਿਗੁਰੂ ਮਹਾਰਾਜ ਉਹਨਾਂ ਦੇ ਖਜ਼ਾਨੇ ਭਰਪੂਰ ਕਰ ਦਿੰਦੇ ਹਨ। ਹੁਣ ਇਸ ਤਰ੍ਹਾਂ ਹੀ ਪਿਆਰਿਓ ਜਦੋਂ ਵੀ ਗੁਰੂ ਮਹਾਰਾਜ ਜੀ ਦੇ ਕੋਲ ਮਹਾਰਾਜ ਜੀ ਦੀ ਬਾਣੀ ਵੀ ਆਪ ਜੀ ਪੜ੍ਹੋ ਅਤੇ ਬਹੁਤ ਸਾਰੀ ਬਾਣੀ ਜਿਹੜੀ ਹੈ ਉਹ ਵਡਿਆਈ ਦੇ ਰੂਪ ਦੇ ਵਿੱਚ ਹੈ, ਮਹਾਰਾਜ ਜੀ ਦੇ ਮੰਗਲ ਦੇ ਰੂਪ ਦੇ ਵਿੱਚ ਹੈ। ਇਹੀ ਤਾਂ ਪਿਆਰਿਓ ਇੱਕ ਭਗਤ ਦੇ ਕੋਲ ਰਹਿ ਜਾਂਦਾ ਕਿ ਉਹ ਭਗਵਾਨ ਦੀ ਵਡਿਆਈ ਕਰੇ, ਉਹਦੀ ਉਸਤਤੀ ਕਰਨਾ ਕਰੇ। ਜਦੋਂ ਆਪਾਂ ਉਹਦਾ ਨਾਮ ਵੀ ਲੈਂਦੇ ਹਾਂ, ਨਾਮ ਵੀ ਤਾਂ ਪਿਆਰਿਓ ਉਹਦੀ ਵਡਿਆਈ ਹੈ, ਉਹਦੇ ਗੁਣਾਂ ਦਾ ਗਾਇਨ ਹੈ। ਸੋ ਇਸ ਤਰ੍ਹਾਂ ਪਿਆਰਿਓ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ ਹੋਵੇ ਉਹਦੀ ਵਡਿਆਈ ਕਰਨੀ ਪੈਂਦੀ ਹੈ, ਉਹਦੀ ਸਿਫਤ ਸਲਾਹਤਾ ਕਰਨੀ ਪੈਂਦੀ ਹੈ। ਗੁਰਬਾਣੀ ਦੇ ਸ਼ਬਦ ਜਿਹੜੇ ਹਨ ਇਹ ਵਡਿਆਈ ਰੂਪ ਦੇ ਵਿੱਚ ਹਨ, ਸਿਫਤ ਸਲਾਹ ਦੇ ਰੂਪ ਦੇ ਵਿੱਚ ਹਨ। ਇਸ ਤਰ੍ਹਾਂ ਜਿਹੜਾ ਵੀ ਗੁਰਮੁਖ ਪਿਆਰਾ ਕਿਸ ਤਰ੍ਹਾਂ ਵੀ ਗਾਹੇ

ਉਸਤਤੀ ਕਰਨੀ ਕੀਤੀ ਹੈ, ਜਸ ਕਰਨਾ ਕੀਤਾ ਉਹ ਆਪਣੇ ਸਰਵਣ ਕਰਨਾ ਕੀਤਾ। ਹੁਣ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਕੇ ਪੁੰਜ, ਬਾਣੀ ਕੇ ਬੋਹਿਥ, ਕਲਯੁਗ ਕੇ ਉਧਾਰ ਕਰਤਾ, ਕਲਯੁਗ ਜਹਾਜ, ਅਰਜੁਨ ਗੁਰੂ, ਸਗਲ ਸ੍ਰੇਸ਼ਟ ਲਗ ਬੇਤਰ ਹੋ, ਐਸੇ ਦੀਨ ਦਿਆਲ

ਵਡਿਆਈ ਦੇ ਬਚਨ ਜਿਹੜੇ ਆਪਾਂ ਵੀ ਸਰਵਣ ਕਰਨਾ ਕਰੀਏ। ਆਪਾਂ ਵੀ ਇਸ ਤਰ੍ਹਾਂ ਹੀ ਮਹਾਰਾਜ ਜੀ ਦੀ ਵਡਿਆਈ ਕਰਦੇ ਹਾਂ, ਜਸ ਕਰਦੇ ਹਾਂ। ਸੱਚ ਜਾਣੋ ਸਤਿਗੁਰੂ ਮਹਾਰਾਜ ਜੀ ਦੀ ਅਪਰ ਅਪਾਰ ਕਿਰਪਾਲਤਾ ਸਾਨੂੰ ਵੀ ਪ੍ਰਾਪਤ ਹੋ ਜਾਵੇਗੀ। ਆਓ ਸਾਧ ਸੰਗਤ ਜੀ, ਆਪਾਂ ਅੱਜ ਦੀ ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਆਪਣੀ ਸੁਰਤੀ ਦੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਸ ਦਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਫਜ਼ਲ ਨਗਰ ਸਾਹਿਬ ਜੀ ਵਿਖੇ ਦਰਜ ਕਰ

ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਮੰਗਲਾਚਾਰ ਕਰਦੇ ਹਨ। ਜਦੋਂ ਪਿਆਰਿਓ ਆਪਾਂ ਧੁਰਕੀ ਬਾਣੀ ਵੀ ਦਾ ਜਾਪ ਕਰਦੇ ਨਾ ਪਿਆਰਿਓ, ਜੋ ਭੱਟਾਂ ਦੇ ਸਵਈਏ ਜੋ ਹਨ, ਇਹ ਸਵਈਏ ਕੀ ਹੈ? ਭੱਟ ਸਾਹਿਬਾਨ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਅਤੇ ਆ ਕਰਕੇ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਜਸ ਕਰਨਾ ਕੀਤਾ ਅਤੇ ਆਪਾਂ ਪੜ੍ਹਦੇ ਨਾ ਸਵਈਏ ਅਤੇ ਮਹੱਲੇ ਪਹਿਲੇ ਕਿ ਇਹਦਾ ਮਤਲਬ ਇਹ ਸਵਈਏ ਜੋ ਹੈ ਇਹ ਮਹੱਲਾ ਪਹਿਲਾ। ਪਹਿਲਾ ਮਹੱਲਾ ਕੌਣ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਮਹਾਰਾਜ ਜੀ ਦਾ ਜੋ ਹੈ ਉਹਨਾਂ ਨੇ ਉਹ ਭੱਟਾਂ ਨੇ ਆ ਕਰਕੇ ਜਸ ਕਰਨਾ ਕੀਤਾ, ਵਡਿਆਈ ਕਰਨੀ ਕੀਤੀ ਹੈ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵਾਂ, ਤਾਉ ਪਰਮ ਗੁਰੂ ਨਾਨਕ ਗੁਣ ਗਾਵਾਂ। ਕਿ ਉਹਨਾਂ ਨੇ ਵੀ ਇਹੀ ਵਚਨ ਕੀਤਾ, ਵਾਹਿਗੁਰੂ ਜੀਓ ਕਿਰਪਾ ਕਰੋ, ਜੇ ਆਪ ਜੀ ਦੀ ਕਿਰਪਾ ਹੋਵੇ ਤਾਂ ਹੀ ਮੈਂ ਪਰਮ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਣਾਂ ਦਾ ਮੈਂ ਗਾਇਨ ਕਰਨਾ ਕਰਾਂ। ਕਿਉਂਕਿ ਭੱਟ ਸਾਹਿਬਾਨ ਪੰਚਮ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਵਕਤ ਮਹਾਰਾਜ ਜੀ ਦੇ ਵੇਲੇ ਆਏ ਸਨ, ਤਾਂ ਕਰਕੇ ਪਿਆਰਿਓ ਅਤੇ ਇਹਨਾਂ ਨੇ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਇਹਨਾਂ ਪੰਜਾਂ ਪਾਤਸ਼ਾਹੀਆਂ ਜੀ ਦਾ, ਇਹਨਾਂ ਪੰਜ ਸਤਿਗੁਰੂ ਮਹਾਰਾਜ ਜੀ ਦਾ ਉਹਨਾਂ ਨੇ ਮੰਗਲ ਕਰਨਾ ਕੀਤਾ, ਉਹਨਾਂ ਨੇ ਜਸ ਕਰਨਾ ਕੀਤਾ, ਜਿਹਨੂੰ ਆਪਾਂ ਸਵਈਆਂ ਦੇ ਵਿੱਚ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਕਰਾਂਗੇ ਅਤੇ ਉਸ ਵੇਲੇ ਅੰਤਿਮ ਕਾਤ ਦੇ ਵਿੱਚ ਸਵਈਏ ਆਉਂਦੇ ਹਨ। ਪਹਿਲਾਂ ਸਾਧ ਸੰਗਤ ਜੀ ਸਹਿਸਕ੍ਰਿਤੀ ਹੋ ਗਿਆ, ਉਹ ਤੋਂ ਬਾਅਦ ਸਲੋਕ ਆਉਂਦੇ ਭਗਤ ਕਬੀਰ ਸਾਹਿਬ ਜੀ ਦੇ, ਉਹ ਤੋਂ ਬਾਅਦ ਫਰੀਦ ਸਾਹਿਬ ਜੀ ਦੇ ਵਾਰਾਂ ਅਤੇ ਵਧੀਕ ਆਦਿਕ ਇਹ ਬਾਣੀ ਆਉਂਦੀ ਹੈ। ਉਹ ਤੋਂ ਬਾਅਦ ਜੋ ਹੈ ਜੋ ਅਧਿਆਇ ਜਿਹੜਾ ਆਉਂਦਾ ਨਾ ਅਤੇ ਉਹ ਹੈ ਸਵਈਏ। ਇੱਕ ਸਵਈਏ ਜਿਹੜੇ ਨਾ ਉਹ ਸ਼੍ਰੀ ਮੁਖ ਵਾਕਯ ਸਤਿਗੁਰੂ ਮਹਾਰਾਜ ਜੀ ਨੇ ਜੋ ਆਪਣੀ ਰਸਨਾ ਦੇ ਨਾਲ ਉਚਾਰਨ ਕਰਨਾ ਕੀਤਾ। ਸ਼੍ਰੀ ਮੁਖ ਵਾਕਯ ਦਾ ਮਤਲਬ ਸਵਈਏ ਸ਼੍ਰੀ ਮੁਖ ਵਾਕਯ ਮਹੱਲਾ ਪੰਜਵਾਂ, ਕਿ ਉਹਦਾ ਮਤਲਬ ਕਿ ਇਹ ਸਵਈਏ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਹਨ। ਉਹ ਤੋਂ ਬਾਅਦ ਭੱਟਾਂ ਦੇ ਸਵਈਏ ਜਿਹੜੇ ਉਹਦੇ ਵਿੱਚ ਆਉਂਦਾ ਕਿ ਸਵਈਏ ਮਹੱਲੇ ਪਹਿਲੇ ਕੇ, ਇਹਦਾ ਮਤਲਬ ਇਹ ਸ਼੍ਰੀ ਮੁਖ ਵਾਕ ਭਾਵ ਕਿ ਸਤਿਗੁਰੂ ਮਹਾਰਾਜ ਜੀ ਦੇ ਸ਼੍ਰੀ ਕੰਠ ਤੋਂ ਉਚਾਰਨ ਕੀਤੀ ਹੋਈ ਬਾਣੀ ਨਹੀਂ ਹੈ, ਇਹ ਭਗਤਾਂ ਦੀ ਬਾਣੀ ਹੈ। ਜਿਸ ਤਰ੍ਹਾਂ ਕਿ 15 ਭਗਤਾਂ ਦੀ

ਭੱਟਾਂ ਦੀ ਬਾਣੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈ। ਯਾਦ ਰੱਖੋ ਪਿਆਰਿਓ, ਇਹ ਭੱਟ ਜਿਹੜੇ ਹਨ, ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਸਤੁਤੀ ਕਰਨੀ ਕੀਤੀ, ਮਹਾਰਾਜ ਜੀ ਦਾ ਉਹਨਾਂ ਨੇ ਜਸ ਕਰਨਾ ਕੀਤਾ ਤੇ ਉਹਨਾਂ ਦੀ ਉਹ ਰਚਨਾ, ਉਹਨਾਂ ਦੀ ਉਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਕਰਨਾ ਕੀਤਾ ਹੈ। ਸੋ ਉਹਨਾਂ ਨੇ ਵੀ ਤਾਂ ਜਸ ਕੀਤਾ ਸਤਿਗੁਰੂ ਮਹਾਰਾਜ ਜੀ ਦਾ। ਇਸ ਤਰ੍ਹਾਂ ਹੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਹ ਮਹਾਰਾਜ ਜੀ ਦਾ, ਸਤਿਗੁਰਾਂ ਦਾ ਜਸ ਮਹਾਰਾਜ ਜੀ ਦੀ ਵਡਿਆਈ ਕਰਦੇ ਹਨ ਕਿ ਹੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼੍ਰੀ ਅਰਜਨ ਸ਼੍ਰੋਤਾ ਅਰਜ, ਕਿ ਹੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਜਿੰਨੇ ਵੀ ਸ਼੍ਰੋਤ

ਤੇ ਆਪ ਜੀ ਸਤਿਗੁਰੂ ਮਹਾਰਾਜ ਸਤਿਕਾਰ ਯੋਗ ਹੋ, ਵਡਿਆਈ ਯੋਗ ਹੋ ਤੇ ਆਪ ਜੀ ਵਡਿਆਈ ਨੂੰ ਦੇਣ ਵਾਲੇ ਹੋ ਤੇ ਆਪ ਸਾਰਿਆਂ ਦੀ ਰਚਨਾ ਕਰਨ ਵਾਲੇ ਹੋ। ਇਹਦਾ ਮਤਲਬ ਜਿਹੜਾ ਵੀ ਸਤਿਗੁਰੂ ਮਹਾਰਾਜ ਆਪ ਜੀ ਕੋਲ ਆ ਕਰਕੇ ਅਰਜ ਕਰਦਾ ਹੈ, ਤੇ ਅਰਜ ਦਾ ਮਤਲਬ ਹੀ ਸਾਧ ਸੰਗਤ ਜੀ, ਦੇਖੋ ਜਿਹਨੂੰ ਆਪਾਂ ਅਰਦਾਸ ਬੋਲਦੇ ਹਾਂ, ਇਹ ਅਰਦਾਸ ਦਾ ਮਤਲਬ ਹੀ ਜਿਹੜਾ ਹੈ ਅਰਜ ਦਾਸ, ਇਹਦਾ ਮਤਲਬ ਕਿ ਦਾਸ ਬਣ ਕਰਕੇ, ਨਿਮਾਣਾ ਨਿਤਾਣਾ ਬਣ ਕਰਕੇ ਅਰਜੋਈਆਂ ਕਰਨੀਆਂ ਚਾਹੀਦੀਆਂ, ਬੇਨਤੀਆਂ ਕਰਨੀਆਂ ਚਾਹੀਦੀਆਂ। ਦਾਸ ਹੀ ਸਾਧ ਸੰਗਤ ਜੀ, ਕਿਉਂਕਿ ਅਰਦਾਸ ਕਰਨ ਵਾਲਾ ਉਹ ਦਾਸ ਹੁੰਦਾ ਹੈ, ਬੇਨਤੀ ਕਰਨ ਵਾਲਾ ਦਾਸ ਹੁੰਦਾ, ਹੁਕਮ ਕਰਨ ਵਾਲਾ ਉਹ ਵੱਡਾ ਹੋ ਜਾਂਦਾ। ਜੇ ਆਪ ਜੀ ਆਪਾਂ ਕੀ ਕਰਦੇ ਹਾਂ, ਆਪਣੇ ਕੋਈ ਵੱਡੇ, ਮੈਂ ਇੱਕ ਦ੍ਰਿਸ਼ਟਾਂਤ ਦਵਾਂ ਕਿ ਕੋਈ ਆਪਣੇ ਤੋਂ ਵੱਡਾ ਅਫਸਰ ਹੈ, ਵੱਡੇ ਤੋਂ ਬੰਦਾ ਜਿਹੜਾ ਹੈ, ਉਹ ਤੋਂ ਕੁਛ ਲੈਣਾ ਹੋਵੇ ਤੇ ਆਪਾਂ ਕੀ ਕਰਦੇ ਹਾਂ, ਆਜ਼ਿਜ਼ ਬਣ ਕੇ ਜਾਂਦੇ ਹਾਂ, ਨਿਮਰਤਾ ਧਾਰਨ ਕਰਕੇ ਬੜੇ ਪਿਆਰ ਦੇ ਨਾਲ ਕਿ ਹਾਂ ਜੀ ਸਾਹਿਬ ਜੀ, ਹਾਂ ਜੀ ਬੜੀ ਕਿਰਪਾ ਜੀ, ਬਹੁਤ ਚੰਗਾ ਹੋਇਆ ਜੀ, ਅਤੇ ਆਹ ਕਿਰਪਾ ਕਰੋ ਜੀ, ਆਹ ਕੰਮ ਰਹਿੰਦਾ ਉਹ ਕੰਮ ਕਰਾ ਦਿਓ, ਇਹ ਥੋੜ੍ਹਾ ਅੜ ਗਿਆ ਕੰਮ, ਉਹ ਥੋੜ੍ਹਾ ਖੜ ਗਿਆ, ਉਹਨੂੰ ਆਪ ਜੀ ਕਰਾ ਦਿਓ, ਇਹ ਕਰ ਦਿਓ, ਉਹ ਕਰ ਦਿਓ, ਅਤੇ ਉਹ ਸੁਣਦਾ ਕਹਿੰਦਾ ਠੀਕ ਹੈ ਭਾਈ, ਜੇ ਉਹਨੂੰ ਚੰਗੀ ਲੱਗੇ ਤਾਂ ਉਹ ਮੰਨ ਲੈਂਦਾ, ਮੰਨ ਕਰਕੇ ਅਤੇ ਕਹਿੰਦਾ ਕੋਈ ਗੱਲ ਨਹੀਂ ਹੈ ਭਾਈ, ਆਹ ਵਿਅਕਤੀ ਆਇਆ ਨਾ, ਇਹਦਾ ਕੰਮ ਕਰ ਦਿਓ। ਲੇਕਿਨ ਉਹੀ ਬੰਦਾ ਜਿਹੜਾ ਹੁਣ ਵੱਡਾ ਅਫਸਰ, ਜਿਹੜਾ ਮੈਂ ਦ੍ਰਿਸ਼ਟਾਂਤ ਦੇ ਰਿਹਾ ਇਹਦੇ ਨਾਲ, ਚੰਗਾ ਆਪਾਂ ਨੂੰ ਸਮਝ ਲੱਗ ਜਾਵੇਗੀ, ਵੱਡਾ ਬੰਦਾ ਪਿਆਰਿਓ, ਉਹ ਵੀ ਅਗਲੇ ਨੂੰ ਬੋਲੇਗਾ, ਉਹ ਅਗਲੇ ਨੂੰ ਬੋਲੇਗਾ ਕਿ ਭਾਈ ਹਾਂ ਆ ਆਇਆ ਭਾਈ, ਇਹਦਾ ਕੰਮ ਕਰ ਦਿਓ, ਇੰਜ ਕਰ ਦਿਓ, ਉਂਝ ਕਰ ਦਿਓ। ਲੇਕਿਨ ਉਹਦਾ ਬੋਲਣ ਦਾ ਲਹਿਜਾ ਜਿਹੜਾ ਹੈ ਉਹ ਵੱਡਾ ਅਹੰਕਾਰ ਵਾਲਾ ਹੋਵੇਗਾ, ਉਹ ਆਪਣੇ ਤੋਂ ਛੋਟੇ ਨੂੰ ਕੰਮ ਲਾਵੇਗਾ, ਹਾਂ ਜੀ ਆਹ ਕਰ ਦਿਓ, ਉਹ ਕਰ ਦਿਓ, ਅਤੇ ਉਹ ਅਗਲਾ ਕਹਿੰਦਾ ਠੀਕ ਹੈ ਜੀ, ਹਾਂ ਜੀ ਸਤਿ ਬਚਨ ਜੀ, ਅਸੀਂ ਕਰ ਲਵਾਂਗੇ। ਅਤੇ ਹੁਣ ਪਿਆਰਿਓ ਇਹਨੂੰ ਜੇ ਆਪਾਂ ਬਦਲ ਦਿਓ, ਸਮਝ ਲਿਓ ਕਿ ਕੋਈ ਛੋਟਾ ਵਿਅਕਤੀ ਜਿਹੜਾ ਵੱਡੇ ਕੋਲ ਜਾ ਰਿਹਾ, ਛਾਤੀ ਡਾ ਕਰਕੇ ਆਕੜ ਦੇ ਨਾਲ ਬਹੁਤ ਅਹੰਕਾਰ ਦੇ ਵਿੱਚ ਆ ਕਰਕੇ ਉਹਨੂੰ ਬੋਲੇ ਕਿ ਆ ਜੀ ਕੰਮ ਕਰਨਾ, ਇੰਜ ਕਰ, ਉਂਝ ਕਰ, ਇੰਜ ਕਰ ਕਰਕੇ, ਅਗਲਾ ਬੋਲੇਗਾ ਬੇਈਮਾਨਾ ਇਹਨੂੰ ਦਫਾ ਕਰਨਾ ਕਰੋ, ਹੈ ਨਿੱਕਾ ਜਿਹਾ ਬੰਦਾ, ਹੈ ਦਾਸ, ਹੈ ਛੋਟਾ ਜਿਹਾ ਬੰਦਾ, ਇਹ ਆ ਕਰਕੇ ਮੈਨੂੰ ਇੰਜ ਆਦੇਸ਼ ਦੇ ਰਿਹਾ, ਮੈਨੂੰ ਆ ਕਰਕੇ ਇੰਜ ਆਪਣਾ ਰੋਬ ਝਾੜ ਰਿਹਾ, ਉਹ ਕਹਿੰਦਾ ਇਹਨੂੰ ਦਫਾ ਕਰ ਦਿਓ। ਉਹਦਾ ਕੰਮ ਤਾਂ ਕੁਛ ਨਹੀਂ ਹੋਣਾ, ਸਗੋਂ ਪਿਆਰਿਓ ਉਹਦਾ ਜਿਹੜਾ ਕੰਮ ਵਿਫਲ ਜ਼ਰੂਰ ਚੱਲ ਜਾਵੇਗਾ, ਫਾਇਦਾ ਤਾਂ ਨਹੀਂ ਹੋਵੇਗਾ, ਨੁਕਸਾਨ ਬਹੁਤ ਵੱਡਾ ਹੋ ਜਾਵੇਗਾ। ਅਤੇ ਇਸ ਤਰ੍ਹਾਂ ਹੀ ਵੱਡਾ ਬੰਦਾ ਪਿਆਰਿਓ ਜਦੋਂ ਕਿਸੇ ਛੋਟੇ ਨੂੰ ਆਰਡਰ ਦਿੰਦਾ, ਉਹ ਨਿਮਾਣਾ ਬਣ ਕਰਕੇ ਬੋਲੇ ਕਿ ਨਹੀਂ ਜੀ ਆਹ ਕਰ ਦਿਓ ਜੀ, ਮੈਂ ਬੇਨਤੀ ਕਰ ਰਿਹਾ, ਫਿਰ ਛੋਟੇ ਬੰਦੇ ਉਹਨੂੰ ਅਹੰਕਾਰ ਆ ਜਾਂਦਾ, ਉਹਨੂੰ ਲੱਗਦਾ ਕਿ ਭਾਈ ਇੰਨਾ ਵੱਡਾ ਬੰਦਾ ਇਸ ਤਰ੍ਹਾਂ ਪਿਆਰ ਨਾਲ ਬੋਲ ਰਿਹਾ, ਉਹਦੇ ਆਖੇ ਨਹੀਂ ਲੱਗਦੇ। ਲੇਕਿਨ ਉਹੀ ਵੱਡਾ ਅਫਸਰ ਜਦੋਂ ਦਬਕੇ ਮਾਰਦਾ, ਕਹਿੰਦਾ ਓਏ ਆਹ ਕੰਮ ਕਰਨਾ, ਇਹ ਇੰਨੇ ਦਿਨਾਂ ਵਿੱਚ ਹੋ ਜਾਣਾ ਚਾਹੀਦਾ, ਜੇ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਡੰਡ ਦਵਾਂਗਾ, ਫਿਰ ਬੰਦੇ ਡਰਦੇ ਹਨ, ਫਿਰ ਉਹਨਾਂ ਨੂੰ ਲੱਗਦਾ ਹਾਂ ਭਾਈ, ਵੱਡੇ ਦਾ ਰੋਬ ਹੁੰਦਾ ਹੈ, ਵੱਡਾ ਰੋਬ ਝਾੜਦਾ, ਉਹਨੂੰ ਝਾੜਨਾ ਪੈਂਦਾ, ਛੋਟਾ ਵਿਅਕਤੀ ਪਿਆਰਿਓ ਰੋਬ ਨਹੀਂ ਝਾੜ ਸਕਦਾ, ਜੇ ਰੋਬ ਝਾੜ ਕੇ ਵੱਡੇ ਦੇ ਉੱਤੇ ਗਿਆ ਤਾਂ ਉਹਦਾ ਕੰਮ ਖਤਮ ਹੋ ਗਿਆ। ਇਸ ਤਰ੍ਹਾਂ ਹੀ ਦੇਖੋ ਇੱਥੇ ਕਵੀ ਰਾਜ ਜੀ ਕਹਿੰਦੇ ਹਨ ਕਿ ਗੁਰੂ ਘਰ ਦੇ ਵਿੱਚ ਪਿਆਰਿਓ ਜਦੋਂ ਵੀ ਆਈਦਾ ਨਾ, ਦਾਸ ਬਣ ਕਰਕੇ, ਅਰਜਦਾਰ ਬਣ ਕਰਕੇ ਆਓ, ਇੱਥੇ ਮਾਲਕ ਬਣ ਕਰਕੇ ਨਹੀਂ ਆਉਣਾ ਚਾਹੀਦਾ। ਸੱਚ ਜਾਣੋ ਪਿਆਰਿਓ, ਜਿਹੜੇ ਮਾਲਕ ਬਣ ਕਰਕੇ ਆਏ, ਕਿੱਥੇ ਗਈ ਉਹਨਾਂ ਦੀ ਮਲਕ।

ਕੀਆਤ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਬੇਸ਼ੱਕ ਸੰਸਾਰ ਦੇ ਕਿਸੇ ਮਰਜ਼ੀ ਦਰ ਤੇ ਜਾਓ ਤੇ ਉੱਥੇ ਮਾਲਕ ਬਣ ਕੇ ਜਾਓ, ਉੱਥੇ ਅਹੰਕਾਰ ਲੈ ਕਰਕੇ ਜਾਓ, ਚਲੋ ਉਹ ਤੁਹਾਡੀ ਮਰਜ਼ੀ ਹੈ, ਲੇਕਿਨ ਜਦੋਂ ਵੀ ਗੁਰੂ ਘਰ ਦੇ ਵਿੱਚ ਆਈਦਾ ਨਾ, ਸਤਿਗੁਰੂ ਮਹਾਰਾਜ ਜੀ ਦੇ ਅੱਗੇ ਪਿਆਰਿਓ ਅਰਜ ਦਾਸਤ ਬਣ ਕੇ, ਦਾਸਾ ਭਾਵ ਨੂੰ ਧਾਰਨ ਕਰਕੇ ਅਰਜਦਾਰ ਬਣ ਕਰਕੇ, ਨਿਮਰਤਾ ਨਿਰਮਾਣਤਾ ਹਲੇਮੀ ਨੂੰ ਧਾਰਨ ਕਰਕੇ, ਜੇ ਆਪਾਂ ਆਉਂਦੇ ਨਾ ਪਿਆਰਿਓ, ਸੱਚ ਜਾਣੋ ਉਹਨਾਂ ਦੀਆਂ ਝੋਲੀਆਂ ਜਿਹੜੀਆਂ ਉਹ ਭਰੀਆਂ ਜਾਂਦੀਆਂ ਹਨ। ਮੈਨੂੰ ਇੱਕ ਬਚਨ ਪਿਆਰਿਓ ਚੇਤੇ ਆ ਰਿਹਾ, ਮਹਾਂਪੁਰਖ ਜਿਹੜੇ ਹਨ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ, ਕਈ ਵਾਰੀ ਉਹ ਬਚਨ ਕਰਦੇ, ਬੜਾ ਪਿਆਰਾ ਉਹਨਾਂ ਨੇ ਬਚਨ ਕੋਟ ਕਰਨਾ ਕੀਤਾ ਹੈ, ਸਮਝਣ ਵਾਲਾ ਬਚਨ ਹੈ। ਉਹ ਕਹਿੰਦੇ ਕਿ ਇੱਕ ਵਿਅਕਤੀ ਜਿਹੜਾ ਹੈ, ਇੱਕਦਮ ਨਿਕੰਮਾ ਜਿਹਾ ਵਿਅਕਤੀ ਜਿਹੜਾ, ਜਿਹਦੀ ਆਪਣੇ ਘਰ ਦੇ ਵਿੱਚ ਨਹੀਂ ਚੱਲਦੀ ਹੈ, ਜਿਹਦੀ ਘਰਵਾਲੀ ਉਹਦਾ ਬਚਨ ਨਹੀਂ ਮੰਨਦੀ, ਬੱਚੇ ਜਿਹਦਾ ਬਚਨ ਨਹੀਂ ਮੰਨਦੇ ਹਨ, ਘਰ ਵਾਲੇ ਤਿਰਸਕਾਰ ਕਰਦੇ, ਚੱਲ ਪਈ ਇਹਨੂੰ ਬਾਹਰ ਕੱਢੋ ਕਰਕੇ, ਕੋਈ ਉਹਨਾਂ ਦੀ ਘਰ ਦੇ ਵਿੱਚ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਅਹਿਮੀਅਤ ਨਹੀਂ ਹੁੰਦੀ ਹੈ, ਕੋਈ ਜਿਨ੍ਹਾਂ ਨੇ ਚੰਗਾ ਕੰਮ ਨਹੀਂ ਕਰਨਾ ਕੀਤਾ। ਕਈ ਵਾਰੀ ਇਹੋ ਜਿਹੇ ਬੰਦੇ ਵੀ ਗੁਰੂ ਘਰ ਦੇ ਵਿੱਚ ਆ ਕਰਕੇ ਰੋਬ ਝਾੜਦੇ ਹਨ, ਆਪਾਂ ਵੇਖਦੇ ਨਾ ਕਈ ਵਾਰੀ ਪਿਆਰਿਓ, ਲਫੰਡਰ ਬੰਦੇ ਵੇਖੋ ਆਪ ਜੀ, ਕੋਈ ਉਹਨਾਂ ਦਾ ਕੋਈ ਕਿਰਦਾਰ ਹੀ ਨਹੀਂ ਹੁੰਦਾ, ਕੋਈ ਉਹਨਾਂ ਦਾ ਜੀਵਨ ਨਹੀਂ ਹੋਵੇਗਾ, ਨਾ ਪਰਿਵਾਰ ਵਾਲੇ ਮੰਨਣਗੇ, ਨਾ ਸਮਾਜ ਦੇ ਵਿੱਚ ਕੋਈ ਇੱਜ਼ਤ ਮਾਣ ਸਤਿਕਾਰ, ਨਾ ਕੋਈ ਉਹਨਾਂ ਦੇ ਕੋਲ ਰੁਤਬਾ, ਲੇਕਿਨ ਕਿੱਥੇ ਨਹੀਂ ਚੱਲੇਗੀ, ਲੇਕਿਨ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਇੱਥੇ ਆ ਕਰਕੇ ਉਹਨਾਂ ਨੇ ਰੋਬ ਝਾੜਨਾ, ਇੰਜ ਕਿਉਂ ਕੀਤਾ, ਉਂਝ ਕਿਉਂ ਕੀਤਾ, ਇੰਜ ਕਰ, ਉਂਝ ਕਰ, ਅਤੇ ਇਹੋ ਜਿਹਾ ਵਿਅਕਤੀ ਪਿਆਰਿਓ ਫਿਰ ਉਹ ਤਾਂ ਖਾਲੀ ਹੱਥ ਆਇਆ, ਲੇਕਿਨ ਜਾਂਦਾ ਖਾਲੀ ਹੱਥ ਨਹੀਂ, ਉਹ ਪਾਪਾਂ ਨੂੰ ਨਾਲ ਲੈ ਕੇ ਜਾਵੇਗਾ। ਹਾਂ, ਕੋਈ ਚੀਜ਼ ਲੱਗਦੀ ਹੈ, ਕੋਈ ਹੋ ਰਿਹਾ, ਗਲਤ ਹੋ ਰਿਹਾ, ਇੱਕ ਤਰੀਕੇ ਦੇ ਨਾਲ ਕਹਿਣਾ ਚਾਹੀਦਾ, ਬੇਨਤੀ ਕਰਨੀ ਚਾਹੀਦੀ ਹੈ, ਰੋਬ ਨਹੀਂ ਝਾੜਨਾ ਚਾਹੀਦਾ। ਗੁਰੂ ਘਰ ਦੇ ਵਿੱਚ ਪਿਆਰਿਓ ਮਹਾਰਾਜ ਨੇ ਵੀ ਕਿਹਾ ਨਾ, ਮਾਨ ਨਾ ਕੀਜੈ ਸ਼ਰਨ ਭਰੀ ਜੈ ਕਰੈ ਸੋ ਭੁਲਾ ਮਨਾਈਐ। ਇੱਥੇ ਪਿਆਰਿਓ ਮਾਨ ਨਹੀਂ ਕਰਨਾ ਚਾਹੀਦਾ, ਇੱਥੇ ਤਾਂ ਸ਼ਰਨਾਗਤ ਬਣ ਕਰਕੇ ਆਉਣਾ ਚਾਹੀਦਾ। ਸੱਚ ਜਾਣੋ ਜਿਹੜਾ

0: ਤੋ ਹੀ ਜਮ ਦੂਰੋਂ ਭੱਜ ਜਾਏ। ਜਮ ਜਿਹੜੇ ਨਾ ਪਿਆਰੇ ਉਹ ਦੂਰੋਂ ਹੀ ਭੱਜ ਜਾਂਦੇ ਹਨ। ਉਹ ਕਹਿੰਦੇ ਕਿ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਿਕਦਾਰ, ਤੇ ਅਧਿਆਤਮੀ ਹਰ ਗੁਣਤਾਸ ਮਨ ਸਿਮਰੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ। ਉਹਨਾਂ ਦੀ ਸੇਵਾ ਆਪ ਆ ਕਰਕੇ ਕਰਦੇ। ਉਹ ਕਹਿੰਦੇ ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦਿਓ। ਉੱਥੇ ਉਹਨਾਂ ਨੂੰ ਅਰੇ ਤੁਰੇ ਵੀ ਨਹੀਂ ਬੋਲਦੇ, ਬੜਾ ਸਤਿਕਾਰ। ਯਮ ਵੀ ਜਿਹੜੇ ਹਨ ਉਹਨਾਂ ਦਾ ਬੜਾ ਮਾਣ ਕਰਦੇ, ਬੜਾ ਉਹਨਾਂ ਦਾ ਸਤਿਕਾਰ ਕਰਦੇ, ਜਿਨ੍ਹਾਂ ਨੇ ਇੱਕ ਵਾਰੀ ਆਪਣੀ ਰਸਨਾ ਨਾਲ ਉਚਾਰਨ ਕਰਨਾ ਕੀਤਾ। ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਉਚਾਰਨ ਕਰੋ। ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ। ਬਸ ਸਤਿਗੁਰੂ ਮਹਾਰਾਜ ਜੀ ਦਾ ਨਾਮ ਹੀ ਕਾਫੀ ਹੈ। ਜਮ ਵੀ ਜਿਹੜੇ ਹਨ ਉਹਨਾਂ ਦਾ ਮਾਨ ਕਰਨਗੇ, ਸਤਿਕਾਰ ਕਰਨਗੇ।
1: ਬੰਦੋ ਤਿੰਨ ਜੁਗ ਪਾਏ,
0: ਇਹੋ ਜੇ ਸਤਿਗੁਰੂ ਸ਼ਹੀਦਾਂ ਦੇ ਸਰਤਾਜ। ਸ਼ਾਂਤੀ ਕੇ ਪੁੰਜ ਬਾਣੀ ਕੇ ਬੋਹਿਥ, ਕਲਯੁਗ ਕੇ ਉਧਾਰ ਕਰਦਾ। ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਮੈਂ ਬਾਰੰਬਾਰ ਡੰਡੌਤ ਕਰਦਾ ਹਾਂ, ਬਾਰੰਬਾਰ ਮੈਂ ਵੰਦਨਾ ਕਰਦਾ
1: ਹਾਂ।
0: ਦੇਖੋ ਹੁਣ ਕਵੀ ਰਾਜ ਜੀ ਸਤਿਗੁਰੂ ਮਹਾਰਾਜ ਜੀ ਦਾ ਜਸ ਕਰਦੇ ਹਨ। ਲੋਚਨ ਬਿਲੋਕਤ ਨ ਚਾਹੇ ਚਿੱਤ ਆਨ ਦੁੱਤ, ਜਿਨ੍ਹਾਂ ਨੇ ਸੱਚ ਜਾਨੋ ਪਿਆਰਿਓ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ, ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਤਰਬ ਤਰ ਹੋ ਜਾਂਦੀਆਂ ਔਰ ਰੱਜ ਜਾਂਦੀਆਂ। ਫਿਰ ਉਹਨੂੰ ਬੋਲੋ ਕਿ ਚੱਲ ਭਾਈ ਉਹਦੇ ਆਪਾਂ ਦਰਸ਼ਨ ਕਰੀਏ, ਚੱਲ ਉਹਦੇ ਦਰਸ਼ਨ ਕਰੀਏ, ਚੱਲ ਉਹ ਨਜ਼ਾਰਾ ਲਈਏ, ਆਹ ਨਜ਼ਾਰਾ ਲਈਏ, ਬਹੁਤ ਸੋਹਣੇ ਉੱਥੇ ਨਜ਼ਾਰੇ ਹਨ। ਉਹ ਕਹਿੰਦਾ ਨਹੀਂ ਭਾਈ, ਮਹਾਰਾਜ ਜੀ ਦੇ ਮੈਨੇ ਦਰਸ਼ਨ ਕਰਨੇ ਕੀਤੇ, ਦਰਸ਼ਨਾਂ ਦੇ ਵਿੱਚ ਹੀ ਇੰਨਾ

0: ਮੈਨੂੰ ਰੱਜ ਆ ਗਿਆ, ਇੰਨੀ ਮੈਨੂੰ ਸ਼ਾਂਤੀ ਆ ਗਈ ਹੈ, ਹੁਣ ਤੇ ਹੁਣ ਦੂਜੇ ਨੂੰ ਦੇਖਣ ਦੀ ਮੈਨੂੰ ਲੋੜ ਹੀ ਨਹੀਂ ਪਈ ਹੈ। ਪਾਤਸ਼ਾਹ ਜੀ ਨੇ ਕਿਹਾ ਨਾ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖਾ ਹੋ ਕੋਈ, ਹਰ ਬਿਨ ਅਵਰ ਨਾ ਦੇਖਾ ਹੋ ਕੋਈ, ਨਦਰੀ ਹਰ ਨਿਹਾਲਿਆ। ਭਾਵ ਕਿ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਪਿਆਰਿਓ ਅੱਖਾਂ ਦੇ ਨਾਲ ਦਰਸ਼ਨ ਕਰ ਲਏ, ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ, ਫਿਰ ਉਹਨਾਂ ਨੂੰ ਕਿਸੇ ਔਰ ਚੀਜ਼ ਦੇ ਦਰਸ਼ਨ ਕਰਨ ਦੀ ਚਾਹ ਨਹੀਂ ਰਹਿ ਜਾਂਦੀ ਹੈ, ਅੱਖਾਂ ਉਹਨਾਂ ਦੀਆਂ ਪਿਆਰਿਓ ਤ੍ਰਿਪਤ ਹੋ ਜਾਂਦੀਆਂ। ਹੁਣ ਦੇਖੋ ਇਹ ਇੰਦਰੇ ਜਿਹੜੇ ਹਨ, ਹੁਣ ਇਹ ਸਾਡੇ ਜਿੰਨੇ ਵੀ ਇੰਦਰੇ, ਅੱਖ ਹੋ ਗਿਆ, ਇਹ ਗਿਆਨ ਇੰਦਰੇ ਹਨ, ਅੱਖ ਹੋ ਗਿਆ, ਨੱਕ ਹੋ ਗਿਆ, ਰਸਨਾ ਹੋ ਗਈ ਹੈ, ਅਤੇ ਸਰੋਤ ਕੰਨ ਜਿਹੜੇ ਹੋ ਗਏ ਹਨ, ਅਤੇ ਪਿਆਰਿਓ ਜਿਹੜਾ ਕਾਮੇਂਦਰੀ ਜਿਹੜੀ ਹੈ, ਇਹ ਇੰਦਰੀਆਂ ਜਿਹੜੀਆਂ ਨਾ ਪਿਆਰਿਓ, ਇਹ ਗਿਆਨ ਇੰਦਰੀਆਂ, ਇਹਨਾਂ ਤੋਂ ਰਸ ਪ੍ਰਾਪਤ ਹੁੰਦਾ। ਹੁਣ ਇਹਨਾਂ ਚੀਜ਼ਾਂ ਦੇ ਵਿੱਚੋਂ ਹੁਣ ਇੱਕ ਆਪ ਜੀ ਦੇਖੋ ਕਿ ਇਹ ਇੰਦਰੀਆਂ ਦੇ ਰਾਹੀਂ ਕੋਈ ਵੀ ਰਸ ਜਿਹੜਾ ਬੰਦਾ ਜਿਹੜਾ ਉਹ ਹਰ ਤਰ੍ਹਾਂ ਦਾ ਰਸ ਜਿਹੜਾ ਲੁੱਟਦਾ ਹੈ, ਅਤੇ ਨਾਲ ਪਿਆਰਿਓ ਕੋਈ ਵਿਰਸ ਚੀਜ਼ ਹੋਵੇ, ਕੋਈ ਗਲਤ ਚੀਜ਼ ਹੋਵੇ, ਉਸੇ ਵੇਲੇ ਪਿਆਰਿਓ ਉਹ ਆਪਣੀ ਉਹ ਇੰਦਰੀਆਂ ਨੂੰ ਦੂਜੇ ਪਾਸੇ ਕਰ ਲੈਂਦਾ। ਹੁਣ ਆਪਾਂ ਵੇਖਦੇ ਹਾਂ ਕਿ ਕੋਈ ਬਹੁਤ ਵਧੀਆ ਪਿਆਰਿਓ ਨਜ਼ਾਰਾ ਤੁਹਾਨੂੰ ਨਜ਼ਰ ਆਵੇ, ਅੱਖਾਂ ਕਹਿੰਦੀਆਂ, ਮੰਗ ਕਰਦੀਆਂ ਕਿ ਚਲੋ ਭਾਈ ਔਰ ਆਪਾਂ ਵੇਖੀਏ, ਔਰ ਇਹ ਨਜ਼ਾਰਾ ਲੈ ਲਈਏ, ਔਰ ਇਹਦਾ ਆਪਾਂ ਰਸ ਲੈ ਲਈਏ, ਲੇਕਿਨ ਪਿਆਰਿਓ ਉਹੀ ਕੋਈ ਭੱਦੀ ਚੀਜ਼, ਗੰਦੀ ਚੀਜ਼ ਜਿਹੜੀ ਹੈ, ਕਿੱਥੇ ਲਾਸ਼ਾਂ ਪਈਆਂ ਹੋਣ, ਬਹੁਤ ਵਿਭਤਸ ਜਿਹੜਾ ਹੈ, ਗੰਦਗੀ ਹੀ ਗੰਦਗੀ ਹੋਵੇ। ਸੱਚ ਜਾਣੋ ਤੁਸੀਂ ਅੱਖਾਂ ਖੋਲ੍ਹ ਕੇ ਵੇਖੋਗੇ, ਚੰਗਾ ਭਲਾ ਵਿਅਕਤੀ ਵੀ ਅੱਖਾਂ ਬੰਦ ਕਰ ਲਵੇਗਾ, ਉਹ ਕਹਿਣੇਗਾ ਨਹੀਂ ਭਾਈ ਆਹ ਕੀ ਮੈਂ ਵੇਖ ਲਿਆ, ਇਹ ਵੇਖ ਲਿਆ, ਸਾਰਾ ਦਿਨ ਆਹੀ ਘੁੰਮਦਾ ਰਹੇਗਾ, ਇਹ ਦ੍ਰਿਸ਼ ਅੱਖਾਂ ਦੇ ਅੱਗੋਂ ਨਹੀਂ ਜਾਵੇਗਾ। ਕਹਿਣ ਦਾ ਮਤਲਬ ਅੱਖਾਂ ਲੋਚਦੀਆਂ, ਵਧੀਆ ਚੀਜ਼ ਹੋਵੇ, ਚੰਗੇ ਨਜ਼ਾਰੇ ਉਹ ਵੇਖਣਾ ਚਾਹੁੰਦੀਆਂ, ਕੋਈ ਗੰਦੇ ਨਜ਼ਾਰੇ ਜਿਹੜੇ ਹਨ, ਕੋਈ ਗੰਦੀਆਂ ਵਸਤੂ ਵੇਖ ਵੀ ਲਵੇ ਤੇ ਬੰਦਾ ਕਹਿੰਦਾ ਕਿ ਨਾ ਭਾਈ ਇਹਨੂੰ ਆਪਾਂ ਨਾ ਵੇਖੀਏ। ਇਸ ਤਰ੍ਹਾਂ ਹੀ ਪਿਆਰਿਓ ਤੇ ਆਪਾਂ ਸਵਾਦ ਵੀ ਜਿਹੜਾ, ਹੁਣ ਕੋਈ ਵਧੀਆ ਸਵਾਦੀ ਭੋਜਨ ਜਿਹੜਾ ਤੁਸੀਂ ਛਕੋ, ਤੁਹਾਡਾ ਚਿੱਤ ਕਰੇਗਾ ਕਿ ਮੈਂ ਉਹੀ ਭੋਜਨ ਖਾਵਾਂ, ਉਹਦੇ ਵਿੱਚ ਬੜਾ ਰਸ ਆਇਆ, ਲੇਕਿਨ ਤੁਹਾਡਾ ਤਜੁਰਬਾ ਹੋਵੇਗਾ ਕੋਈ ਬਹੁਤ ਮਾੜੀ ਚੀਜ਼, ਤੁਸੀਂ ਕੌੜੀ ਚੀਜ਼ ਖਾ ਲਈ, ਉਹ ਤੋਂ ਬਾਅਦ ਉਹ ਕੌੜੀ ਕੋਈ ਚੀਜ਼ ਲੈ ਕੇ ਆਵੇ, ਤੁਸੀਂ ਬੋਲੋ ਕਿ ਨਾ ਨਾ ਨਾ ਭਾਈ ਮੂੰਹ ਕੌੜਾ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਆਪਣਾ ਨੱਕ ਵੀ ਜਿਹੜਾ ਨਾ ਪਿਆਰੇ ਸਵਾਦ ਨੂੰ ਲੋਚਦਾ, ਇੰਦਰੀਆਂ ਸਵਾਦ ਨੂੰ ਲੋਚਦੀਆਂ। ਹੁਣ ਵਧੀਆ ਜਿੱਥੇ ਸਮੈਲ ਆਵੇਗੀ, ਖੁਸ਼ਬੋ ਆਵੇਗੀ, ਆਪਾਂ ਐਂ ਨੱਕ ਖੋਲ੍ਹ ਕਰਕੇ ਅਤੇ ਉਹਦਾ ਜਿਹੜਾ ਸਮੈਲ ਲਵਾਂਗੇ, ਖੁਸ਼ਬੋ ਲਵਾਂਗੇ, ਲੇਕਿਨ ਜਿੱਥੇ ਬਦਬੂ ਆ ਜਾਵੇ ਨੱਕ ਬੰਦ ਕਰਕੇ ਬੰਦਾ ਭੱਜ ਜਾਵੇਗਾ। ਕੰਨ ਵੀ ਜਿਹੜੇ ਪਿਆਰਿਓ, ਇਹਦਾ ਵੀ ਵਿਸ਼ਾ ਹੈ, ਚੰਗੇ ਗੀਤ ਜਿਹੜੇ ਹਨ ਜੋ ਕੰਨ ਨੂੰ ਚੰਗੇ ਲੱਗਣਗੇ ਉਹਨੂੰ ਆਪਾਂ ਵਧੀਆ ਸੁਣਦੇ ਹਾਂ, ਜੋ ਸਾਡੇ ਚੰਗੇ ਕੰਨ ਨੂੰ ਚੰਗਾ ਨਹੀਂ ਲੱਗੇਗਾ ਉਹਨੂੰ ਆਪਾਂ ਨੇ ਨਹੀਂ ਸੁਣਨਾ ਹੈ। ਹੁਣ ਆਹੀ ਦ੍ਰਿਸ਼ਟਾਂਤ, ਇਹ ਤਰ੍ਹਾਂ ਤਰ੍ਹਾਂ ਦੀਆਂ ਇਹ ਉਗਤੀਆਂ, ਇਹ ਇੰਦਰੀਆਂ ਦਾ ਵਿਸ਼ਾ ਲੈ ਕਰਕੇ ਕਵੀ ਰਾਜ ਜੀ ਸਤਿਗੁਰੂ ਮਹਾਰਾਜ ਜੀ ਦਾ ਜਸ ਕਰਦੇ, ਕਹਿੰਦੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਇੱਕ ਵਾਰੀ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰ ਲਏ, ਉਹ ਤੋਂ ਬਾਅਦ ਉਹਦੇ ਮਨ ਦੇ ਵਿੱਚ ਕੋਈ ਖੁਆਇਸ਼ ਨਹੀਂ ਰਹਿ ਜਾਂਦੀ। ਉਹ ਕਹਿੰਦਾ ਬਸ ਮਹਾਰਾਜ ਜੀ ਦੇ ਦਰਸ਼ਨ ਕਰ ਲਏ, ਮੇਰੀਆਂ ਅੱਖਾਂ ਤ੍ਰਿਪਤ ਹੋ ਗਈਆਂ, ਰੱਜ ਗਈਆਂ, ਹੁਣ ਮੈਂ ਦੂਜੇ ਤੀਜੇ ਨੂੰ ਕੀ ਵੇਖਣਾ ਭਾਈ, ਮੈਨੇ ਮਹਾਰਾਜ ਜੀ ਦੇ ਹੀ ਦਰਸ਼ਨ ਕਰ ਲਏ। ਇੱਕ ਪਿਆਰੀ ਉਹ ਸਿੱਖ ਦੀ ਬੜੀ ਪਿਆਰੀ ਸਾਖੀ ਆਉਂਦੀ ਹੈ, ਕਥਾ ਆਉਂਦੀ ਹੈ, ਇੱਕ ਗੁਰਮੁਖ ਪਿਆਰਾ ਗੁਰੂ ਕਾ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਲਵੇ ਦਾ ਰਟਨ ਕਰ ਰਹੇ ਹਨ। ਉਹਨੇ ਵੇਖਿਆ ਕਿ ਭਾਈ ਸਤਿਗੁਰੂ, ਇੱਕਦਮ ਉਹਦੇ ਮਨ ਦੇ ਵਿੱਚ ਖਿਆਲ ਆਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸੁਣਿਆ ਕਿ ਇੱਥੇ ਲਾਗੇ ਹੀ ਹਨ, ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਅਤੇ ਉਹਦੇ ਮਨ ਦੀ ਭਾਵਨਾ ਹੈ, ਉਹ ਸੋਚਦਾ ਕਿ ਮਨਾ, ਅਤੇ ਉਹਨੇ ਜੋ ਜਲ ਰੱਖਿਆ ਸੀ ਨਾ ਪਿਆਰੀ, ਉਹ ਜਲ ਬਹੁਤ ਵਧੀਆ, ਗਰਮੀ ਦੀ ਰੁੱਤ, ਅਤੇ ਉਹਨੇ ਮਸ਼ਕ ਭਰ ਕੇ ਰੱਖਣੀ ਕੀਤੀ, ਅਤੇ ਉਹ ਜਲ ਬਹੁਤ ਜ਼ਿਆਦਾ ਠੰਡਾ ਹੋ ਗਿਆ, ਬਹੁਤ ਵਧੀਆ ਹੋਇਆ। ਉਹਦੇ ਮਨ ਵਿੱਚ ਆਇਆ ਕਿ ਮਨਾ, ਕਿ ਇੰਨਾ ਵਧੀਆ ਜਲ ਹੈ, ਇਹ ਪਦਾਰਥ ਇੰਨੇ ਵਧੀਆ ਹਨ, ਮੇਰਾ ਚਿੱਤ ਕਰਦਾ ਕਿ ਮੈਂ ਜਾਵਾਂ ਸਤਿਗੁਰੂ ਮਹਾਰਾਜ ਨੂੰ ਆ ਛਕਾ ਕੇ ਆਵਾਂ। लेकिन सतगुरू महाराज जी का पता नहीं है यही इलाके दे विच हन। मैं अन्ना व्यक्ति जेड़ा है, मैं किस तरह जावांगा, कोई सहारा भी नहीं है। ते उन्हें अरदास कीती, उन्हें बेनती कीती, सतगुरु महाराज कृपा करो महाराज, मैं तां तुहाडे कोल नहीं आ सकदा, तुसी अपनी भगत की भावना पूरी करन दे लई आप तां आ सकदे हो, कृपा करके महाराज मेरे पास आओ, मैनू आ करके दर्शन दिओ, ते आ जल जेड़ा ना इहनू अंगीकार करना करो। ते इस तरह बेनतियां उन्हें जदों कीतियां प्यारे, बड़ी प्यारी साखी है। ते बेनतियां करन तों बाद फिर मन दे विच धाड़स आई कि सतगुरु महाराज अंतर जामी, बेनतियां नू सरवण कर दे। ते फिर प्यारियो अखां करके अन्ना नज़र नहीं आ रहा, ओदी भावना ओ कहिंदा कि सतगुरु महाराज जी समझो जिथों भी आउणगे ना मेरा मुख जिहड़ा है महाराज जी दे वल होवे, मेरी पिठ ना होवे। ते प्यारियो कदे की करदा, कुछ नज़र नहीं आ रहा, कदे सज्जे पासे इस पासे मूँह कर लैंदा कि भाई खबरे सतगुरु महाराज जी इस पासे तां नहीं आउणगे, फिर उत्थे करदा, फिर पिछले पासे थोड़ा को खड़ाका हो गया, उसे पासे मुंडी कर दिंदा, सिर कर दिंदा। इस तरह ही प्यारियो कई घंटे उन्हें इंजी करना कीता, उन्हूं आही भुलेखा पिया कि महाराज जी आउणगे ते मैं मेरी पिठ मेरी कांड ना होवे गुरु महाराज जी दे वल। ते चोजी प्रीतम मौजां दे मालक ने भाणा किस तरह वरताया, आए उदों दर्शन देण दे लई उहदे पिछे पासिओं महाराज जी आए, ओ अगे वेख रिहा कि इत्थों तां नहीं आउणगे, दबे पाँव सतगुरु महाराज जी आए। ਪਿੱਛੋਂ ਪਿਆਰਿਓ ਬਚਨ ਕਰਨਾ ਕੀਤਾ, ਸਿੱਖਾ ਸਾਨੂੰ ਯਾਦ ਕਰਦਾ, ਗਦਗਦ ਹੋ ਗਿਆ। ਹੋ ਕਰਕੇ ਪਿਆਰਿਓ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਮੱਥਾ ਟੇਕਣੇ ਕੀਤੇ, ਉਹ ਨਿਰਮਲ ਜਲ ਉਹ ਪਦਾਰਥ ਸਤਿਗੁਰੂ ਮਹਾਰਾਜ ਜੀ ਨੂੰ ਛਕਾਇਆ। ਸਤਿਗੁਰੂ ਮਹਾਰਾਜ ਜੀ ਪਿਆਰਿਓ ਮੌਜਾਂ ਦੇ ਘਰ ਦੇ ਵਿੱਚ ਆਏ, ਮਿਹਰ ਦੇ ਘਰ ਦੇ ਵਿੱਚ ਆ ਕਰਕੇ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਇਹ ਆਪਣੀਆਂ ਅੱਖਾਂ ਜਿਹੜੀਆਂ ਨਾ ਇਹਨੂੰ ਬੰਦ ਕਰ, ਹੱਥ ਜੋੜ ਕਰਕੇ ਉਚਾਰਨ ਕਰ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ ਕਰ। ਫਿਰ ਕਿਹਾ ਆਪਣੀਆਂ ਅੱਖਾਂ ਜਿਹੜੀਆਂ ਇਹਨੂੰ ਆਪਣੇ ਹਥੇਲੀ ਦੇ ਨਾਲ ਮਲ ਅਤੇ ਇਹਨੂੰ ਖੋਲ। ਜਦੋਂ ਪਿਆਰਿਓ ਉਹਨੇ ਇੰਜ ਕਰਨਾ ਕੀਤਾ, ਅੱਖਾਂ ਖੋਲੀਆਂ, ਕੀ ਤੱਕਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੱਖ ਉਹਨੂੰ ਦਰਸ਼ਨ ਦਿਦਾਰੇ ਹੋਏ, ਮਹਾਰਾਜ ਜੀ ਦੇ ਦਰਸ਼ਨ ਹੋਏ। ਪਿਆਰਿਓ ਇੰਨਾ ਗਦਗਦ ਹੋ ਗਿਆ, ਮਹਾਰਾਜ ਨੂੰ ਕਹਿੰਦਾ ਮਹਾਰਾਜ ਤੇ ਆਪ ਜੀ ਬੈਠ ਜਾਓ, ਜਨਮ ਜਾਤ ਅੰਨਾ ਹੈ, ਕਦੇ ਉਹਨੂੰ ਕੁਛ ਨਜ਼ਰ ਨਹੀਂ ਆਇਆ। ਬੇਨਤੀ ਕੀਤੀ, ਮਹਾਰਾਜ ਇਹ ਅੱਖਾਂ ਦੀ ਜੋਤ ਦੇ ਦਿਓ। ਸਤਿਗੁਰੂ ਮਹਾਰਾਜ ਨੂੰ ਪਿਆਰਿਓ ਅੱਗੇ ਬਿਠਾਉਣਾ ਕੀਤਾ, ਬਿਠਾ ਕਰਕੇ ਤਾਰੀ ਲਾ ਲਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰੀ ਜਾ ਰਿਹਾ, ਕਰੀ ਜਾ ਰਿਹਾ। ਇਸ ਤਰ੍ਹਾਂ ਅੱਧਾ ਪੌਣ ਘੰਟਾ ਜਦੋਂ ਸਮਾਂ ਹੋਇਆ, ਮਹਾਰਾਜ ਜੀ ਨੇ ਕਿਹਾ ਚੱਲ ਪਈ ਸਿੱਖਾ, ਹੁਣ ਅਸੀਂ ਧਰਮਸਾਲ ਜਾਣਾ, ਉੱਥੇ ਅਤੇ ਸੋਦਰ ਦੀ ਚੌਂਕੀ ਆਦਿਕ ਲਾਉਣੀ ਹੈ, ਸੰਗਤਾਂ ਆਈਆਂ, ਅਸੀਂ ਜਾਣਾ ਹੈ। ਕਹਿਣ ਲੱਗਾ ਸਤਿਗੁਰੂ ਮਹਾਰਾਜ ਸਤ ਬਚਨ ਜਾਓ, ਲੇਕਿਨ ਮੇਰੀ ਇੱਕ ਬੇਨਤੀ ਪ੍ਰਵਾਨ ਕਰਨਾ ਕਰੋ, ਆਹ ਜਿਹੜੀਆਂ ਅੱਖਾਂ ਦਿੱਤੀਆਂ ਇਹ ਅੱਖਾਂ ਨੂੰ ਵਾਪਸ ਲੈ ਲਿਓ। ਮਹਾਰਾਜ ਜੀ ਦੰਗ ਹੋ ਗਏ। ਮਹਾਰਾਜ ਨੇ ਕਿਹਾ ਸਿੱਖਾ ਤੂੰ ਹੀ ਤਾਂ ਮੰਗ ਕੀਤੀ ਸੀ ਕਿ ਅੱਖਾਂ ਚਾਹੀਦੀਆਂ, ਹੁਣ ਦੇ ਦਿੱਤਾ ਤੇ ਵਾਪਸ ਕਿਉਂ ਲੈਂਦਾ? ਕਹਿੰਦਾ ਕਿ ਨਹੀਂ ਮਹਾਰਾਜ ਅੱਖਾਂ ਹੁਣ ਨਹੀਂ ਚਾਹੀਦੀਆਂ। ਕੌਣ ਹੈ ਭਾਈ, ਕੌਣ ਇਸ ਤਰ੍ਹਾਂ ਬੋਲੇਗਾ, ਇਹ ਗੱਲ ਨਹੀਂ ਹੋ ਸਕਦੀ ਹੈ। ਰਹਿਣ ਦੇ, ਅੱਖਾਂ ਤਾਂ ਆ ਗਈਆਂ, ਹੁਣ ਔਰ ਜਿਹੜੇ ਸੰਸਾਰ ਦੇ ਨਜ਼ਾਰੇ ਲੈਣਾ ਕਰ, ਔਰ ਵੀ ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੀ ਫੁੱਲ, ਰੰਗ ਬਿਰੰਗੀ ਜੋ ਸੰਸਾਰ ਹੈ ਉਹਨੂੰ ਵੇਖਣਾ ਕਰ। ਕਹਿਣ ਲੱਗਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਮਹਾਰਾਜ ਅੱਖਾਂ ਚਾਹੀਦੀਆਂ ਸੀ, ਕਾਹਦੇ ਲਈ? ਮੈਂ ਇਹ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਤੁਹਾਡੇ ਦੀਦਾਰ ਕਰਨਾ ਚਾਹੁੰਦਾ ਸੀ, ਲੇਕਿਨ ਅੱਜ ਤੁਹਾਡੇ ਦਰਸ਼ਨ ਦੀਦਾਰੇ ਹੋ ਗਏ, ਬਸ ਮੇਰੀ ਇਹੀ ਭਾਵਨਾ, ਇਹ ਤੋਂ ਬਾਅਦ ਮੈਂ ਕਿਤੇ ਔਰ ਦੇ ਦਰਸ਼ਨ ਦੀਦਾਰੇ ਨਾ ਕਰਨਾ ਕਰਾਂ। ਤੁਹਾਨੂੰ ਵੇਖ ਲਿਆ, ਬਸ ਸਾਰੇ ਸੰਸਾਰ ਨੂੰ ਵੇਖ ਲਿਆ, ਮੇਰੇ ਲਈ ਸੰਸਾਰ ਹੀ ਤੁਸੀਂ ਹੋ, ਤੁਹਾਡੇ ਦਰਸ਼ਨ ਕਰ ਲਏ, ਇਹਦੇ ਉੱਤੇ ਫਿਰ ਐਵੇਂ ਕਿਸੇ ਗੰਦੇ ਦੇ ਦਰਸ਼ਨ ਕਰਾਂਗਾ ਤੇ ਮਹਾਰਾਜ ਇਹ ਅੱਖਾਂ ਮਲੀਨ ਹੋ ਜਾਣਗੀਆਂ, ਕਿਰਪਾ ਕਰੋ ਇਹ ਅੱਖਾਂ ਨੂੰ ਲੈ ਲਿਓ ਵਾਪਸ। ਜੋ ਅੱਖਾਂ ਦੇ ਨਾਲ ਆਪ ਜੀ ਦੇ ਚਿੱਤਰ ਦੇ ਦਰਸ਼ਨ ਕੀਤੇ ਮੇਰੇ ਹਿਰਦੇ ਵਿੱਚ ਉਹ ਵੱਸ ਗਿਆ, ਹੁਣ ਇਹ ਨੇਤਰਾਂ ਦੀ ਲੋੜ ਨਹੀਂ ਹੈ ਸੱਚੇ ਪਾਤਸ਼ਾਹ ਜੀ। ਉਹ ਮਹਾਰਾਜ ਇਹੋ ਜਿਹੀ ਭਾਵਨਾ ਹੁੰਦੀ ਹੈ। ਸੋ ਕਵੀ ਰਾਜ ਜੀ ਕਹਿੰਦੇ ਜਿਨ੍ਹਾਂ ਨੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਇੱਕ ਵਾਰੀ ਦਰਸ਼ਨ ਕਰ ਲਏ ਪਿਆਰਿਓ, ਉਹਨਾਂ ਦੀਆਂ ਅੱਖਾਂ ਜਿਹੜੀਆਂ ਤ੍ਰਿਪਤ ਹੋ ਜਾਂਦੀਆਂ, ਉਹ ਫਿਰ ਇਹ ਨਹੀਂ ਕਹਿੰਦੇ ਕਿ ਜੀ ਚਲੋ ਜੀ ਮੈਂ ਉਹਦੇ ਵੀ ਦਰਸ਼ਨ ਕਰ ਲਵਾਂ, ਆਹਦੇ ਵੀ ਦਰਸ਼ਨ ਕਰ ਲਵਾਂ, ਉਹ ਵੀ ਵੇਖ ਲਵਾਂ, ਆਹ ਵੀ ਵੇਖ ਕੇ ਆਵਾਂ ਕਰਕੇ
1: ਬਿਲਾਸ ਆਸ ਪਾਸ ਨਾ ਜਾਵਾਈ।
0: ਤੇ ਅੱਗੇ ਕਵੀ ਰਾਜੀ ਬਚਨ ਕਰਦੇ ਜਿਨ੍ਹਾਂ ਨੇ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਕੀਤੇ, ਜਿਨ੍ਹਾਂ ਦੇ ਉੱਤੇ ਤੁਹਾਡੀ ਕਿਰਪਾ ਹੋ ਜਾਵੇ, ਵਿਸ਼ੇ ਕੇ ਬਿਲਾਸ ਆਸ ਪਾਸਨ ਨਾ ਜਾਵੇ। ਇਹ ਉਹਨਾਂ ਗੁਰਮੁਖ ਪਿਆਰਿਆਂ ਦੇ ਕੋਲ ਇਹ ਵਿਸ਼ੇ ਵਿਕਾਰ ਜਿਹੜੇ ਉਹਨਾਂ ਦੇ ਆਸ ਪਾਸ ਫੜਕਦੇ ਵੀ ਨਹੀਂ ਹਨ, ਉਹਦੇ ਕੋਲ ਜਾਣ ਦੀ ਤਾਂ ਕੀ ਗੱਲ ਹੈ, ਦੂਰੋਂ ਹੀ ਉਹ ਵਿਸ਼ੇ ਵਿਕਾਰ ਉਹਤੋਂ ਭੱਜ ਜਾਂਦੇ ਹਨ, ਦੂਰ ਨਿਕਲ ਜਾਂਦੇ ਹਨ। ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਨੇ ਕੀਤੇ, ਜਿਹੜਾ ਇੱਕ ਵਾਰੀ ਤੁਹਾਡਾ ਬਣ ਗਿਆ, ਵਿਸ਼ੇ ਵਿਕਾਰਾਂ ਨੂੰ ਪਿਆਰਿਓ ਰੋਕਣਾ ਬੜਾ ਕਠਿਨ ਹੈ, ਜੋ ਮਰਜ਼ੀ ਯਤਨ ਕਰੋ ਇਹ ਲੱਗ ਹੀ ਜਾਂਦੇ, ਲੇਕਿਨ ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ, ਸੱਚ ਜਾਣੋ ਪਿਆਰਿਓ ਵਿਸ਼ੇ ਵਾਸਨਾ ਜਿਹੜੀ ਹੈ, ਇਹ ਤਰ੍ਹਾਂ ਤਰ੍ਹਾਂ ਦੇ ਵਾਸਨਾ ਵਿਸ਼ੇ ਇਹ ਉਹਦੇ ਲਾਗੇ

ਲਈ ਦਰਸ਼ਨ ਕਰਕੇ ਤੁਹਾਡੇ ਬੋਲਾਂ ਨੂੰ ਆਪਣੇ ਕੰਨਾਂ ਦੇ ਰਾਹੀਂ ਸਰਵਣ ਕਰਨਾ ਕੀਤਾ, ਜਿਨ੍ਹਾਂ ਨੇ ਤੁਹਾਡੀ ਬਾਣੀ ਨੂੰ ਸਰਵਣ ਕਰ ਲਿਆ ਉਹ ਫਿਰ ਉਹਨਾਂ ਦੇ ਕੰਨ ਜਿਹੜੇ ਹਨ ਤ੍ਰਿਪਤ ਹੋ ਜਾਂਦੇ, ਰੱਜ ਜਾਂਦੇ। ਫਿਰ ਉਹ ਇਹ ਨਹੀਂ ਕਹਿੰਦੇ ਕਿ ਚਲੋ ਜੀ ਆਪਾਂ ਉਹਦੀ ਵੀ ਬਾਣੀ ਸੁਣੀਏ, ਉਹਦੇ ਵੀ ਜਿਹੜੇ ਹਨ ਬੋਲ ਆਪਾਂ ਸਰਵਣ ਕਰਨਾ ਕਰੀਏ, ਕਿਉਂਕਿ ਉਹਦੇ ਵਿੱਚ ਇਹ ਜਦੋਂ ਜਿਨ੍ਹਾਂ ਨੇ ਆਪ ਜੀ ਦੇ ਬਚਨ ਸਰਵਣ ਕੀਤੇ ਉਹਨਾਂ ਨੂੰ ਇੰਨਾ ਰਸ

ਧੁਨ ਗਾਵਤ ਬੋਲਤ ਬੋਲ ਅਜਾਏ। ਤੇ ਪਿਆਰਿਓ ਇਹ ਸਾਖਤਾਂ ਤੇ ਗੀਤ ਨਾਦ ਜਿਹੜੇ ਹਨ ਤੇ ਕਦੇ ਬੋਲਤ ਬੋਲ ਅਜਾਏ, ਉਹਨਾਂ ਦੇ ਬੋਲ ਕਦੇ ਦੇਖੋ। ਹੁਣ ਕੋਈ ਗਾਣਾ ਆਦਿਕ ਕਈ ਲੋਕਾਂ ਨੂੰ ਇਹ ਬੜਾ ਚਾਅ ਹੁੰਦਾ, ਉਹ ਸੁਣਦੇ ਹਨ, ਲੇਕਿਨ ਉਹਨਾਂ ਦੇ ਬੋਲ ਦੇਖੋ ਪਿਆਰਿਓ ਅਜਾਏ, ਵਿਅਰਥ ਦੇ ਬੋਲ ਹੁੰਦੇ, ਉਹਦਾ ਕੋਈ ਅਰਥ ਹੀ ਨਹੀਂ ਨਿਕਲਦਾ। ਤੇ ਕੋਈ ਗੁਰਮੁਖ ਪਿਆਰਾ ਕਈਆਂ ਨੂੰ ਪਿਆਰਿਓ ਗੀਤ ਆਦਿਕ ਸੁਣਨ ਦਾ ਤੇ ਲੱਚਰ ਗੀਤ ਭੱਦੇ ਗੀਤ ਸੁਣਨ ਦਾ ਬੜਾ ਚਾਅ ਹੁੰਦਾ ਹੈ, ਉਹ ਬੜੇ ਇਹਨੂੰ ਸੁਣਦੇ ਹਨ, ਲੇਕਿਨ ਇਹ ਸੁਣ ਕਰਕੇ ਪਿਆਰਿਓ ਉਹਨਾਂ ਦਾ ਮਨ ਜਿਹੜਾ ਵਾਸ਼ਨਾ ਦੇ ਵੱਲ ਪ੍ਰਵਿਰਤ ਹੋਵੇਗਾ, ਮਨ ਉਹਨਾਂ ਦਾ ਬਹੁਤ ਜ਼ਿਆਦਾ ਚੰਚਲ ਹੋ ਜਾਵੇਗਾ। ਕਿਉਂਕਿ ਗੀਤ ਜੋ ਨਾ ਪਿਆਰਿਓ, ਯਾਦ ਰੱਖੋ ਇਹ ਗੀਤ ਦੇ ਅੰਦਰ, ਸੰਗੀਤ ਦੇ ਅੰਦਰ ਇਹ ਜੀ ਇਹ ਕਰਾਮਾਤ ਹੈ। ਜੇ ਇਹਦੇ ਵਿੱਚ ਪਿਆਰਿਓ, ਇਹ ਤਾਂ ਇਹੋ ਜਿਹੀ ਗੱਲ ਹੈ ਕਿ ਜਿਸ ਤਰ੍ਹਾਂ ਕਿ ਥਾਲ ਦੇ ਵਿੱਚ ਜ਼ਹਿਰ ਪਰੋਸ ਕੇ ਦੇ ਦਿਓ, ਤੇ ਥਾਲ ਨੇ ਇਹ ਨਹੀਂ ਕਹਿਣਾ ਕਿ ਭੋਜਨ ਜਿਹੜਾ ਜ਼ਹਿਰੀਲਾ ਨਾ ਖਾ, ਉਹਨੇ ਤਾਂ ਉਹੀ ਪੇਸ਼ ਕਰਨਾ। ਇਸ ਤਰ੍ਹਾਂ ਹੀ ਆਹ ਗੀਤ ਜਿਹੜੇ ਨਾ ਪਿਆਰਿਓ, ਸੰਗੀਤ ਜਿਹਨੂੰ ਆਪਾਂ ਬੋਲਦੇ ਹਾਂ, ਇਹ ਬਹੁਤ ਗੰਭੀਰ ਗਹਿਰਾ ਵਿਸ਼ਾ ਹੈ। ਹੁਣ ਜਿਹੜੇ ਸੰਗੀਤਜ ਜਿਹੜੇ ਹੁੰਦੇ, ਜਿਨ੍ਹਾਂ ਨੂੰ ਇਹ ਨਾਦ ਦਾ ਪਤਾ ਹੁੰਦਾ, ਰਾਗਾਂ ਦਾ ਪਤਾ ਹੁੰਦਾ, ਕਈ ਧੁਨੀਆਂ ਇਹੋ ਜਿਹੀਆਂ ਹੁੰਦੀਆਂ, ਕਈ ਪਿਆਰਿਓ ਰਾਗ ਕਈ ਇਸ ਤਰ੍ਹਾਂ ਦੇ ਬਾਜੇ ਹੁੰਦੇ ਜਿਹਨੂੰ ਸੁਣ ਕਰਕੇ ਤੇ ਬੰਦੇ ਦੇ ਅੰਦਰ ਚੰਗਾ ਭਲਾ ਬੰਦਾ ਬੈਠਿਆ ਹੋਇਆ, ਉਹਨੂੰ ਪਿਆਰਿਓ ਉਹੋ ਜਿਹੇ ਲੱਚਰ ਗੀਤ ਸੁਣਾਓ, ਉਹ ਬੰਦਾ ਜਿਹੜਾ ਨਾ ਵਿਸ਼ੇ ਵਿਕਾਰੀ ਬਣ ਜਾਂਦਾ, ਉਹਦੇ ਅੰਦਰ ਖੁਦ ਬਾ ਖੁਦ ਵਾਸ਼ਨਾ ਆ ਜਾਂਦੀ ਹੈ। ਇਸ ਤਰ੍ਹਾਂ ਇਹ ਗੱਲ ਯਾਦ ਰੱਖੋ ਕਿ ਜਦੋਂ ਵੀ ਆਪ ਜੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰੋਗੇ, ਜਾਂ ਔਰ ਵੀ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਜੋ ਮਾਰੂ ਕਾ ਰਾਗ ਜਿਹੜਾ ਹੈ, ਇਹ ਬੀਰ ਰਸ ਦਾ ਸੰਚਾਰ ਦਾ ਰਾਗ ਹੈ। ਤੇ ਕਿਹਾ ਜਾਂਦਾ ਨਾ ਦੋ ਉਦੇਸ਼ ਮਾਰੂ ਬਾਜਣ ਲਾਗੇ, ਕਿ ਜੰਗ ਦੇ ਵਿੱਚ ਪਿਆਰਿਓ ਇਹ ਮਾਰੂ ਰਾਗ ਜਿਹੜਾ ਇਹਨੂੰ ਗਾਇਆ ਜਾਂਦਾ। ਹੁਣ ਇਹ ਰਾਗ ਦੀ ਤਾਸੀਰ ਜਿਹੜੀ ਹੈ ਬੜੀ ਤੱਤੀ ਹੁੰਦੀ ਹੈ। ਜਦੋਂ ਕੋਈ ਇਸ ਰਾਗ ਨੂੰ ਜਿਹੜਾ ਹੈ ਸ਼ੁੱਧ ਰੂਪ ਦੇ ਵਿੱਚ ਸੁਣਦਾ, ਉਸ ਰਾਗ ਨੂੰ ਬਾਜੇ ਗਾਜੇ ਦੇ ਵਿੱਚ ਬੋਲਾਂ ਦੇ ਵਿੱਚ ਜਦੋਂ ਕੋਈ ਗਾਉਂਦਾ ਨਾ, ਸੱਚ ਜਾਣੋ ਚੰਗਾ ਭਲਾ ਵਿਅਕਤੀ ਉਹਦੇ ਅੰਦਰ ਬੀਰ ਰਸ ਆ ਜਾਂਦਾ, ਉਹਦੇ ਡੌੜੇ ਫੜਕਣਗੇ, ਉਹਨੂੰ ਕ੍ਰੋਧ ਚੜ ਜਾਵੇਗਾ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਮਲਾਰ ਰਾਗ ਹੈ, ਮੇਘ ਮਲਾਰ ਹੈ, ਮੀਆਂ ਕੀ ਮਲਾਰ, ਇਹ ਰਾਗਾਂ ਦਾ ਮੈਂ ਆਪ ਨੂੰ ਬਚਨ ਕਰ ਰਿਹਾ। ਮਲਾਰ ਰਾਗ ਦੀ ਤਾਸੀਰ ਜਿਹੜੀ ਹੈ, ਜਦੋਂ ਖਾਸ ਕਰਕੇ ਕਿ ਮੀਂਹ ਆਦਿਕ ਪੈਂਦਾ, ਬੱਦਲ ਜਦੋਂ ਜੰਮਦੇ, ਉਸ ਵੇਲੇ ਇਹ ਰਾਗ ਜਿਹੜਾ ਹੈ ਗਾਇਆ ਜਾਂਦਾ। ਬਸੰਤ ਰਾਗ ਹੈ, ਇਹ ਰਾਗਾਂ ਦੀ ਆਪਣੀ ਆਪਣੀ ਤਾਸੀਰ ਹੁੰਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਕਈ ਇੰਨੇ ਭੱਦੇ ਰਾਗ ਹੁੰਦੇ, ਹੈ ਤਾਂ ਉਹ ਵੀ ਰਾਗ ਹੈ, ਤਾਂ ਉਹ ਵੀ ਸੁਰਤਾਲ ਦੇ ਵਿੱਚ, ਲੇਕਿਨ ਜਦੋਂ ਕੋਈ ਵਿਅਕਤੀ ਉਹਨੂੰ ਸਰਵਣ

ਕਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੋਗੀ ਜਿਹੜੇ ਜਿਨ੍ਹਾਂ ਨੂੰ ਕਈ ਤਰ੍ਹਾਂ ਦਾ ਰੋਗ ਲੱਗਿਆ ਹੋਇਆ, ਕੁਸ਼ਟ ਰੋਗ ਹੋ ਗਿਆ ਜਾਂ ਔਰ ਕਈ ਤਰ੍ਹਾਂ ਦੇ ਰੋਗ ਜਿਹੜੇ ਹੁੰਦੇ ਹਨ, ਅਤੇ ਉਹਦੇ ਕੋਲ ਜਾ ਕਰਕੇ ਬਿਠਾ ਦਿਓ, ਉਹ ਫਲਾਣਾ ਰਾਗ ਜਿਹੜਾ ਉਹਦਾ ਗਾਇਨ ਕਰਦਾ, ਔਰ ਰਾਗ ਦੀ ਧੁਨੀ ਉਸ ਵਿਅਕਤੀ ਦੇ ਉੱਤੇ ਜਦੋਂ ਪੈਂਦੀ ਅਤੇ ਹੌਲੀ ਹੌਲੀ ਪਿਆਰੀ, ਇੱਕ ਦਿਨ ਦੀ ਗਖੇੜ ਨਹੀਂ ਬਣਦੀ ਹੈ, ਕਈ ਦਿਨ ਕਈ ਹਫ਼ਤੇ ਲੱਗ ਜਾਣਗੇ ਜਦੋਂ ਬਹੁਤ ਭਾਵਨਾ ਇਕਾਗਰਤਾ ਦੇ ਨਾਲ ਉਹਨੇ ਉਹ ਰਾਗ ਨੂੰ ਸਰਵਣ ਕਰਨਾ ਕੀਤਾ, ਸੱਚ ਜਾਣੋ ਅਤੇ ਉਹਦੇ ਰੋਗ ਜਿਹੜੇ ਹਨ ਉਹ ਦੂਰ ਹੋ ਜਾਇਆ ਕਰਦੇ ਸਨ। ਇਸ ਤਰ੍ਹਾਂ ਹੀ ਪਿਆਰਿਓ, ਅਰਬ ਦਾ ਇੱਕ ਬਹੁਤ ਵੱਡਾ ਸੰਗੀਤਕ ਜਿਹੜਾ ਹੈ, ਬਹੁਤ ਵੱਡਾ ਫਨਕਾਰ ਜਿਹੜਾ, ਅਤੇ ਨਾਲ ਪਿਆਰਿਓ ਐਂ ਮਸਤੀ ਦੇ ਵਿੱਚ ਰਹਿਣ ਵਾਲਾ, ਆਨੰਦ ਦੇ ਵਿੱਚ ਰਹਿਣ ਵਾਲਾ। ਇੱਕ ਦਿਨ ਕੀ ਹੋਇਆ ਪਿਆਰਿਓ, ਅਤੇ ਇੱਕ ਬਹੁਤ ਵੱਡੀ ਕਾਨਫਰੰਸ ਜਿਹੜੀ ਹੈ, ਬਹੁਤ ਸਾਰੇ ਗਵੱਈਏ ਰਾਗੀ ਜਿਹੜੇ ਹਨ ਅਤੇ ਉਹ ਇੱਕ ਥਾਂ 'ਤੇ ਇਕੱਤਰ ਹੋਏ, ਉਹਨਾਂ ਦਾ ਜਲਸਾ ਸੀ, ਸਮਝਿਓ ਉਹਨਾਂ ਦੀ ਪਾਰਟੀ ਸੀ, ਸਾਰੇ ਉੱਥੇ ਆ ਗਏ, ਮੰਨੇ ਪ੍ਰਮੰਨੇ ਪਿਆਰਿਓ ਰਾਗੀ ਜਿਹੜੇ ਹਨ, ਭਾਵ ਕੇ ਗਵੱਈਏ ਉੱਥੇ ਪਹੁੰਚੇ, ਇਹਦੇ ਵੀ ਮਨ ਵਿੱਚ ਆਇਆ ਕਿ ਚਲੋ ਭਾਈ ਮੈਂ ਵੀ ਜਾਵਾਂ। ਜਦੋਂ ਇਹ ਗਿਆ, ਪਾਟੇ ਪੂਟੇ ਇਹਨੇ ਕੱਪੜੇ ਪਾਉਣੇ ਕੀਤੇ, ਇਹਨੂੰ ਵੇਖ ਕਰਕੇ ਉਹਦੀ ਕੋਈ ਮਸ਼ਹੂਰੀ ਵੀ ਨਹੀਂ ਸੀ ਪਿਆਰਿਓ, ਐਂ ਫੱਕੜ ਜਿਹਾ ਬੰਦਾ ਆਨੰਦ ਦੇ ਵਿੱਚ ਰਹਿਣ ਵਾਲਾ। ਜਦੋਂ ਉਹ ਅੰਦਰ ਗਿਆ, ਉਹਨੂੰ ਰੋਕ ਦਿੱਤਾ ਗਿਆ, ਉਹਨੂੰ ਕਹਿਣ ਲੱਗੇ ਕਿ ਭਾਈ ਇਹ ਵਿਦਵਾਨਾਂ ਦੀ ਮਹਿਫਿਲ ਹੈ, ਇਹ ਸੰਗੀਤਕਾਰ ਉਹਨਾਂ ਦੀ ਸਭਾ, ਤੂੰ ਨਹੀਂ ਜਾ ਸਕਦਾ, ਤੂੰ ਕੌਣ ਹੈ? ਉਹ ਕਹਿਣ ਲੱਗਾ, ਮੈਂ ਵੀ ਸੰਗੀਤਕਾਰ ਹਾਂ ਭਾਈ, ਮੈਂ ਵੀ ਗੀਤਕਾਰ ਹਾਂ, ਮੇਰੇ ਵੀ ਮਨ ਵਿੱਚ ਆਇਆ ਕਿ ਚਲੋ ਮੈਂ ਇਹਦੇ ਤੁਹਾਡੇ ਕੋਲ ਆਵਾਂ, ਆ ਕਰਕੇ ਮੈਂ ਵੇਖਾਂ ਅਤੇ ਤੁਹਾਡੇ ਫਨਕਾਰ ਜਿਹੜੇ ਉਹਨਾਂ ਦੇ ਗੁਣਾਂ ਨੂੰ ਮੈਂ ਵੀ ਵੇਖਣਾ ਕਰਾਂ। ਉਹ ਕਹਿਣ ਲੱਗੇ, ਤੂੰ ਨਹੀਂ ਆ ਸਕਦਾ, ਇੱਥੇ ਤਾਂ ਵੱਡੇ ਵੱਡੇ ਲੋਕ, ਐਵੇਂ ਤੂੰ ਝੋਲੀ ਛਾਪ ਬੰਦਾ ਝੋਲੀ ਚੱਕ ਕਰਕੇ ਆ ਗਿਆ, ਤੈਨੂੰ ਆਉਣ ਨਹੀਂ ਦੇਣਾ। ਉੱਥੇ ਥੋੜ੍ਹੀ ਬਹਿਸਮਬਾਜ਼ੀ ਹੋਈ, ਇਸੇ ਸਿਆਣੇ ਨੇ ਵੇਖਿਆ, ਕਹਿਣ ਲੱਗਾ ਕੋਈ ਗੱਲ ਨਹੀਂ ਹੈ ਭਾਈ, ਆਉਣ ਦਿਓ, ਚਲੋ ਲੱਗਦਾ ਕਿ ਪ੍ਰਸ਼ਾਦਾ ਪਾਣੀ ਇਹਨੇ ਛਕਣਾ ਅਤੇ ਇਹਨੂੰ ਭੋਜਨ ਛਕਾਓ, ਛਕਾ ਕਰਕੇ ਬਾਹਰ ਕੱਢ ਦਿਓ। ਉਹ ਅੰਦਰ ਗਿਆ, ਉਹਨੂੰ ਭੋਜਨ ਦਿੱਤਾ, ਕਹਿਣ ਲੱਗਾ ਮੈਂ ਭੋਜਨ ਨਹੀਂ ਕਰਨਾ, ਮੈਂ ਤਾਂ ਵੇਖਣਾ ਚਾਹੁੰਦਾ। ਅਤੇ ਉਹਨੇ ਜਿੱਦ ਕੀਤੀ ਕਿ ਭਾਈ ਮੈਂ ਵੀ ਕੁਛ ਗਾਵਾਂਗਾ, ਸੁਣੋ। ਅਤੇ ਸਾਰੇ ਕਹਿਣ ਲੱਗੇ, ਚੁੱਪ ਕਰ ਭਾਈ, ਤੈਨੂੰ ਤਾਂ ਚਲੋ ਸੱਦ ਲਿਆ, ਹੁਣ ਵਾਪਸ ਚੱਲ ਜਾ। ਉਹ ਆਖੇ ਨਾ ਲੱਗੇ, ਅਤੇ ਉਹਨੇ ਕੀ ਕੀਤਾ, ਜਦੋਂ ਸਾਰਿਆਂ ਦਾ ਧਿਆਨ ਉਹਦੇ ਵੱਲ ਸੀ, ਹੁਣ ਉਹਨੇ ਆਪਣੀ ਕਲਾ ਪੇਸ਼ ਕਰਨੀ ਸੀ, ਉਹਨੇ ਪਿਆਰਿਓ ਇੱਕ ਇਹੋ ਜਿਹਾ ਰਾਗ ਜਿਹੜਾ ਹੈ ਛੇੜਨਾ ਕੀਤਾ, ਇਹੋ ਜਿਹਾ ਉਹਨੇ ਨਾਦ ਵਜਾਇਆ, ਸੱਚ ਜਾਣੋ ਪਿਆਰਿਓ। ਉਹਨੂੰ ਸੁਣ ਕਰਕੇ ਸਾਰੇ ਲੋਕ ਜਿੰਨੇ ਵੀ ਉੱਥੇ ਗੀਤਕਾਰ ਫਨਕਾਰ ਆਏ, ਸਾਰੇ ਹੱਸਣ ਲੱਗ ਪਏ, ਨੱਚਣ ਲੱਗ ਪਏ, ਆਪ ਮੁਹਾਰੇ ਕੋਈ ਗੱਲ ਨਹੀਂ ਹੈ, ਸਾਰੇ ਐਂ ਹੱਸਣ ਲੱਗੇ, ਨੱਚਣ ਲੱਗੇ, ਇੰਨੇ ਖੁਸ਼ ਹੋ ਗਏ, ਮਾਹੌਲ ਹੀ ਬਦਲ ਗਿਆ। ਕਹਿਣ ਲੱਗੇ ਭਾਈ ਬਹੁਤ ਵੱਡਾ ਵਿਦਵਾਨ। ਉਹਨੇ ਫਿਰ ਪਿਆਰਿਓ ਆਪਣਾ ਰਾਗ ਜਿਹੜਾ ਬੰਦ ਕਰ ਦਿੱਤਾ। ਉਹ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਉਹਦੇ ਵੱਲ ਆਕਰਸ਼ਿਤ ਹੈ ਕਿ ਬਹੁਤ ਵੱਡਾ ਵਿਦਵਾਨ, ਉਹਨੇ ਸਾਰਿਆਂ ਨੂੰ ਹਸਾਇਆ, ਨਚਾਇਆ, ਟਪਾਇਆ। ਉਹ ਤੋਂ ਬਾਅਦ ਆਪਣੀ ਦੂਜੀ ਕਲਾ ਉਹਨੇ ਪੇਸ਼ ਕੀਤੀ, ਫਿਰ ਇਹੋ ਜਿਹਾ ਰਾਗ ਵਜਾਇਆ, ਇਹੋ ਜਿਹੇ ਉਹਨੇ ਸਾਜ਼ ਛੇੜਨੇ ਕੀਤੇ। ਉਹਨੂੰ ਸੁਣ ਕਰਕੇ ਜਿੰਨੇ ਵੀ ਉੱਥੇ ਪਿਆਰਿਓ ਮਹਿਫਿਲ ਦੇ ਵਿੱਚ ਲੋਕ ਬੈਠੇ ਹੋਏ, ਸਾਰੇ ਧਰਤੀ ਦੇ ਲੰਬੇ ਪੈ ਗਏ, ਸਾਰੇ ਐਂ ਘਰਾੜੇ ਮਾਰਨ ਲੱਗੇ। ਇਹੋ ਜਿਹਾ ਨਾਦ ਵਜਾਉਣਾ ਕੀਤਾ, ਸਾਰਿਆਂ ਨੂੰ ਸੁਲਾਹ ਕਰਕੇ ਉਹ ਉੱਥੋਂ ਨਿਕਲ ਗਿਆ। ਕਹਿਣ ਦਾ ਮਤਲਬ, ਕਈ ਰਾਗੀ ਇਹ ਰਾਗਾਂ ਦੇ ਵਿੱਚ, ਗੀਤ ਦੇ ਵਿੱਚ, ਸੰਗੀਤ ਦੇ ਵਿੱਚ ਇਹੋ ਜਿਹੀ ਸ਼ਕਤੀ ਹੈ, ਇਹੋ ਜਿਹੀ ਤਾਸੀਰ ਹੈ। ਅੱਜ ਵੀ ਪਿਆਰਿਓ ਬਹੁਤ ਸਾਰੇ ਸ਼ਾਇਦ ਹੋ ਸਕਦਾ ਹੋਣਗੇ ਇਹੋ ਜਿਹੇ ਵਿਦਵਾਨ, ਅਤੇ ਪਿਆਰਿਓ ਜਦੋਂ ਗੀਤ ਗਾਉਂਦੇ ਨਾ ਕੀਲ ਕੇ ਰੱਖ ਦਿੰਦੇ ਹਨ। ਇਸ ਤਰ੍ਹਾਂ ਹੀ ਹੁਣ ਕਵੀ ਰਾਜ ਜੀ ਸਤਿਗੁਰੂ ਮਹਾਰਾਜ ਜੀ ਦਾ ਜਸ ਕਰਦੇ, ਜਿਨ੍ਹਾਂ ਨੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਤੁਹਾਡੇ ਗੀਤ, ਤੁਹਾਡੇ ਸ਼ਬਦਾਂ ਨੂੰ ਆਪਣੇ ਕੰਨਾਂ ਦੇ ਨਾਲ ਸਰਵਣ ਕਰਨਾ ਕੀਤਾ, ਸੱਚ ਜਾਣੋ ਉਹਨਾਂ ਨੂੰ ਕੋਈ ਦੂਜੇ ਤੀਜੇ ਗੀਤਾਂ ਨੂੰ, ਉਹਨਾਂ ਦੇ ਸ਼ਬਦਾਂ ਨੂੰ ਸੁਣਨ ਦੀ ਚਾਹੀ ਨਹੀਂ ਰਹੇਗੀ। ਹੁਣ ਪਿਆਰਿਓ, ਕੋਈ ਮਨਮੁੱਖ ਬੰਦਾ ਜਿਹੜਾ ਹੈ ਲੱਚਰ ਵਿਸ਼ੇ ਵਿਕਾਰੀ ਗੀਤ ਸੁਣਨ ਵਾਲਾ, ਉਹਨੂੰ ਬੋਲੋ ਕਿ ਭਾਈ ਗੁਰੂ ਘਰ ਦੇ ਵਿੱਚ ਆ ਕੀਰਤਨ ਸਰਵਣ ਕਰ, ਉਹਨੇ ਨਹੀਂ ਕਰਨਾ ਕਿਉਂਕਿ ਉਹਨੂੰ ਆ ਰਸ ਨਹੀਂ ਆਇਆ। ਲੇਕਿਨ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਗੁਰਬਾਣੀ ਦਾ ਰਸ ਆ ਗਿਆ, ਕੀਰਤਨ ਦਾ ਰਸ ਆ ਗਿਆ, ਸ਼ਬਦ ਦਾ ਰਸ ਆ ਗਿਆ, ਉਹਨੂੰ ਜਾ ਕਰਕੇ ਬੋਲੋ ਕਿ ਜਾ ਭਾਈ ਉੱਥੇ ਕੋਈ ਫਿਲਮ ਚੱਲ ਰਹੀ ਹੈ, ਉੱਥੇ ਕੋਈ ਆ ਜਿਹੜਾ ਗੀਤਕਾਰ ਆਇਆ ਉਹਦੇ ਆਪਾਂ ਗੀਤ ਸੁਣੀਏ, ਲੱਚਰ ਗੀਤ ਚੱਲ ਰਹੇ ਹਨ ਅਤੇ ਆਪਾਂ ਸੁਣੀਏ। ਉਹ ਬੋਲੇਗਾ ਕਿ ਨਹੀਂ ਭਾਈ,
ਮੈਂ ਨਹੀਂ ਸੁਣਨਾ ਕਿਉਂਕਿ ਮੈਨੂੰ ਗੁਰਬਾਣੀ

0: ਦੇ ਵਿੱਚ ਰਸ ਆ ਗਿਆ, ਕਥਾ ਦੇ ਵਿੱਚ ਰਸ ਆ ਗਿਆ। ਸੱਚ ਜਾਣੋ ਜਿਨ੍ਹਾਂ ਨੂੰ ਆ ਰਸ ਆ ਗਿਆ ਪਿਆਰਿਓ, ਇਹ ਰਸ ਛੱਡੈ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੂੰ ਨਾਮ ਬਾਣੀ ਕਾ ਰਸ ਆ ਗਿਆ, ਉਹਨਾਂ ਨੂੰ ਸੰਸਾਰੀ ਰਸਾਂ ਕਸਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੇ ਬਿਸਰਾ ਅਪਾਨ, ਜਿਹੜੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦੇ ਹਨ, ਤੇ ਉਹਨਾਂ ਦੇ ਅੰਦਰੋਂ ਆਪਾ ਭਾਵ ਜਿਹੜਾ ਹੈ ਉਹ ਵਿਸਰ ਜਾਂਦਾ ਹੈ। ਤਨ ਮਾਨ ਸੋਨਾ ਆਵਈ, ਤੇ ਉਹਨਾਂ ਦੇ ਅੰਦਰ ਅਹੰਕਾਰ ਜਿਹੜਾ, ਅਹੰਕਾਰ ਦਾ ਲੇਸ਼ ਮਾਤਰ ਵੀ ਨਹੀਂ ਰਹਿ ਜਾਂਦਾ। ਆਪ ਮੁਹਾਰੇ ਉਹਨਾਂ ਦੇ ਅੰਦਰ ਅਹੰਕਾਰ ਜਿਹੜਾ, ਜਿਹਨੂੰ ਕਿਹਾ ਹੋਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਇਹ ਹੋਮੈ ਦਾ ਬਹੁਤ ਵੱਡਾ ਰੋਗ ਜਿਹੜਾ, ਉਹ ਰੋਗ ਵੀ ਉਹਨਾਂ ਤੋਂ ਦੂਰ ਹੋ ਜਾਂਦਾ। ਇਸ ਤਰ੍ਹਾਂ ਹੀ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਆਪ ਜੀ ਬਾਣੀਕਾਰ, ਆਪ ਜੀ ਦੀ ਬਾਣੀ ਨੂੰ ਸੁਣ ਕਰਕੇ ਤੇ ਲੋਕਾਂ ਦੀ ਮਤ ਜਿਹੜੀ ਉਨਮਤ ਹੋ ਜਾਂਦੀ ਹੈ, ਤੇ ਉਹ ਆਨੰਦ ਦੇ ਸਾਗਰ ਦੇ ਵਿੱਚ ਗੋਤੇ ਲਾਉਂਦੇ ਹਨ। ਉਹਨਾਂ ਦੇ ਅੰਦਰ ਆਨੰਦ ਹੀ ਆਨੰਦ ਆ ਜਾਂਦਾ ਹੈ, ਕਿਉਂਕਿ ਪਿਆਰਿਓ ਸਤਿਗੁਰੂ ਮਹਾਰਾਜ ਨੂੰ ਜੋ ਖਿਤਾਬ ਦਿੱਤੇ ਗਏ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ, ਇੱਕ ਹੈ ਬਾਣੀ ਕੇ ਬੋਹੇਥਾ, ਕਲਯੁਗ ਕਾ ਜਹਾਜ਼, ਤੇ ਨਾਲ ਪਿਆਰਿਓ ਉਹਨਾਂ ਨੂੰ ਤੇ ਕਵੀਆਂ ਦੇ ਸਿਰਤਾਜ ਮੰਨਦੇ ਹਨ ਸਤਿਗੁਰੂ ਮਹਾਰਾਜ ਜੀ ਨੂੰ। ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਲਯੁਗ ਕੇ ਬੋਹਤ, ਬਾਣੀ ਕੇ ਜਹਾਜ਼, ਕਵੀਆਂ ਦੇ ਸਿਰਤਾਜ ਇਹਨਾਂ ਨੂੰ ਮੰਨਿਆ ਗਿਆ ਹੈ, ਕਿਉਂਕਿ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਬਹੁਤ ਜਾਣੀ ਜਾਦੀ ਬਾਣੀ ਜੋ ਹੈ, ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਕਰਦੇ, ਤੇ ਇੱਕ ਪਿਆਰਿਓ ਇੱਕ ਅਨੁਮਾਨ ਦੇ ਅਨੁਸਾਰ ਅੱਧਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਦੇ ਕਰੀਬ ਕਰੀਬ, ਉਹ ਤੋਂ ਥੋੜ੍ਹਾ ਘੱਟ ਹੀ ਸਮਝੋ, ਜਾਂ ਅੱਧੀ ਬਾਣੀ ਜਿਹੜੀ ਹੈ, ਤੇ ਅੱਧੀ ਬਾਣੀ ਜਿਹੜੀ ਆ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਹੈ। ਸਭ ਤੋਂ ਜ਼ਿਆਦਾ ਕਿਸੇ ਇੱਕ ਸਤਿਗੁਰੂ ਮਹਾਰਾਜ ਜਾਂ ਇੱਕ ਭਗਤ ਦੀ ਬਾਣੀ ਜਿਹੜੀ ਹੈ, ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੇਖਣੀ, ਉਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਸਫ਼ੇ ਜਿਹੜੇ ਹਨ, ਇਹ ਹੁਣ ਆਮ ਜੋ ਹੁਣ ਛਾਪੇ ਦੇ ਸਰੂਪ ਜਿਹੜੇ ਛਪਾਏ ਗਏ, ਇਹਦੀ ਗਿਣਤੀ ਬਣਦੀ। ਇਹਦਾ ਪਿਆਰਿਓ ਅਨੁਮਾਨ ਲਾ ਲਿਓ ਕਿ 700 ਦੇ ਕਰੀਬ ਕਰੀਬ ਸਫ਼ੇ ਜਿਹੜੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੇ ਬਣਦੇ ਹਨ। ਬਹੁਤ ਜ਼ਿਆਦਾ ਬਾਣੀ ਜਿਹੜੀ ਹੈ ਮਹਾਰਾਜ ਜੀ ਨੇ ਰਚਨਾ ਕੀਤਾ, ਤੇ ਬਾਣੀ ਕੇ ਬੋਹਿਥ, ਇਹ ਬਾਣੀ ਕਾ ਜਹਾਜ਼ ਜਿਹੜਾ ਹੈ ਉਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਤਿਆਰ ਕਰਨਾ ਕੀਤਾ। ਅੱਜ ਪਿਆਰਿਓ ਦੇਖੋ, ਆ ਕੁਛ ਹੀ ਦਿਨਾਂ ਤੋਂ ਬਾਅਦ ਜੋ ਪਾਵਨ ਗੁਰਪੁਰਬ ਆਉਣ ਵਾਲਾ ਹੈ, ਜਿਹਨੂੰ ਆਪਾਂ ਸਤਿਕਾਰ ਦੇ ਨਾਲ ਪਹਿਲਾ ਪ੍ਰਕਾਸ਼ ਬੋਲਦੇ ਹਾਂ, ਉਹ ਪਹਿਲਾ ਪ੍ਰਕਾਸ਼ ਦਾ ਮਤਲਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲੀ ਵਾਰੀ ਪ੍ਰਕਾਸ਼, ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਪਿਆਰਿਓ ਪ੍ਰਕਾਸ਼, ਜਿਹਨੂੰ ਆਪਾਂ ਉਦਘਾਟਨ ਬੋਲੋ, ਮਹੂਰਤ ਬੋਲਦੇ ਉਦਘਾਟਨ ਬੋਲਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੋ ਸਤਿਗੁਰੂ ਮਹਾਰਾਜ ਜੀ ਨੇ ਕਰਨਾ ਕੀਤਾ ਪਿਆਰਿਓ, ਉਹ ਗੁਰਪੁਰਬ ਜਿਹੜਾ, ਤੇ ਇਹ ਜੋ ਬਾਣੀ ਦਾ ਜਹਾਜ਼ ਸਤਿਗੁਰੂ ਮਹਾਰਾਜ ਜੀ ਨੇ ਤਿਆਰ ਕਰਨਾ ਕੀਤਾ, ਤੇ ਇਸ ਤੋਂ ਪਹਿਲਾਂ ਜਿੰਨੀ ਵੀ ਬਾਣੀ ਜਿਹੜੀ ਹੈ ਇਹ ਵੱਖ ਵੱਖ ਪੋਥੀਆਂ ਵੱਖ ਵੱਖ ਹਿੱਸਿਆਂ ਦੇ ਵਿੱਚ ਸੀ, ਸਤਿਗੁਰੂ ਮਹਾਰਾਜ ਜੀ ਨੇ ਉਹਦਾ ਸੰਕਲਨ ਕਰਕੇ ਇੱਕ ਪਿਆਰਿਓ ਜਿਲਦ ਦੇ ਵਿੱਚ ਇਸ ਬਾਣੀ ਨੂੰ ਅਥੈਂਟਿਕ ਰੂਪ ਜਿਹੜਾ ਪ੍ਰਮਾਣਿਕਤਾ ਦਾ ਦਰਜਾ ਦੇ ਕਰਕੇ, ਤੇ ਪੋਥੀ ਸਾਹਿਬ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਕਰਨੀ ਕੀਤੀ, ਤੇ ਜਿਨ੍ਹਾਂ ਨੇ ਮਹਾਰਾਜ ਜੀ ਦੀ ਬਾਣੀ ਨੂੰ ਸਰਵਣ ਕਰਨਾ ਕੀਤਾ ਉਹ ਆਨੰਦਮਈ ਹੋ ਜਾਂਦਾ ਹੈ। ਤੇ ਉਹ ਗੁਰਮੁਖ ਪਿਆਰੇ ਦੇ ਮਨ ਦੇ ਵਿੱਚ ਪਿਆਰਿਓ ਵਾਹਿਗੁਰੂ ਜੀ ਦਾ ਕਦੇ ਵੀ ਵਿਯੋਗ ਨਹੀਂ ਆਉਂਦਾ, ਸਦਾ ਉਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੱਗਿਆ ਹੋਇਆ ਹੁੰਦਾ। ਇਸ ਤਰ੍ਹਾਂ ਹੀ ਕਹਿੰਦੇ ਹਨ, ਜਾਨ ਭਾਵ ਕੇ ਹੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਆਪ ਜੀ ਦੇ ਚਰਨ ਜਿਹੜੇ ਹਨ ਇਹ ਕਮਲ ਫੁੱਲ ਦੇ ਵੱਤ ਹਨ, ਤੇ ਸੰਸਾਰ ਸਾਗਰ ਦੇ ਵਿੱਚੋਂ ਆਪ ਜੀ ਦੇ ਚਰਨ ਜਿਹੜੇ ਹਨ, ਜਿਹੜਾ ਵੀ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ, ਲੱਗ ਜਾਵੇਗਾ, ਉਹ ਭਵ ਸਾਗਰ ਤੋਂ ਪਾਰ ਹੋ ਜਾਵੇਗਾ।
1: ਮਨ ਭੌਰ ਭਇਓ ਭ੍ਰਮ ਤਲੁ ਭਾਵੈ।
0: ਜਿਸ ਤਰ੍ਹਾਂ ਕਿ ਪਿਆਰਿਓ ਕਮਲ ਦਾ ਫੁੱਲ ਜਦੋਂ ਖਿੜਦਾ ਤੇ ਭੌਰੇ ਆ ਕਰਕੇ ਉਹਦੇ ਉੱਤੇ ਗੁੰਜਾਰ ਕਰਦੇ ਹਨ, ਉਹਦਾ ਪਰਾਗ ਕਣ ਲੈਂਦੇ, ਉਹਦੇ ਵਿੱਚੋਂ ਮਕਰੰਦ ਰਸ ਜਿਹੜਾ ਹੈ ਉਹ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਹੀ ਗੁਰੂ ਕੇ ਸਿੱਖ ਰੂਪੀ ਭੌਰੇ ਆਪ ਜੀ ਦੇ ਚਰਨ ਕਮਲਾਂ ਦੇ ਨਾਲ ਜੁੜ ਕਰਕੇ ਨਾਮ ਬਾਣੀ ਦਾ ਮਕਰੰਦ ਜਿਹੜਾ ਹੈ, ਸੇਵਾ ਸਿਮਰਨ ਦਾ ਜਿਹੜਾ

ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਕਰਦੇ ਹਨ। ਸ਼੍ਰੀ ਗੁਰ ਹਰਗੋਬਿੰਦ ਬਾਰ ਸਨੱਧ ਬਦ ਧਰ ਧਿਆਨ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਮਹਾਰਾਜ ਜੀ ਸ਼ਾਸਤਰਾਂ ਦੇ ਨਾਲ ਸਨੱਧ ਬਦ ਹਨ ਤੇ ਉਸ ਵੇਲੇ ਦੇ ਕਵੀ ਜਿਹੜੇ ਢਾਡੀਆਂ ਨੇ ਭਾਈ ਨੱਥਾ ਤੇ ਅਬਦੁੱਲੇ ਨੇ ਬਚਨ ਕਰਨਾ ਕੀਤਾ ਨਾ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਖਤ ਬਖੀਰ ਜੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਜੀ ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਨੇ ਜੋ ਬਚਨ ਕੀਤਾ ਕਿ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੋ ਤਲਵਾਰਾਂ ਦੋ ਸ੍ਰੀ ਸਾਹਿਬਾਂ ਜਿਹੜੀਆਂ ਇੱਕ ਮੀਰੀ ਅਤੇ ਇੱਕ ਪੀਰੀ ਦੀ ਇਹ ਤਲਵਾਰ ਜਿਹੜੀ ਹੈ ਸੰਕੇਤਕ ਰੂਪ ਦੇ ਵਿੱਚ ਆਪ ਜੀ ਨੇ ਇਹਨੂੰ ਧਾਰਨ ਕਰਨਾ ਕੀਤਾ। ਇਹ ਤੋਂ ਪਹਿਲੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸ਼ਸਤਰਧਾਰੀ ਜਿਹੜੇ ਸ਼ਸਤਰ ਨੂੰ ਰੱਖਦੇ ਲੇਕਿਨ ਸ਼ਸਤਰਧਾਰੀ ਨਹੀਂ ਸਨ। ਸ਼ਸਤਰਧਾਰੀ ਦੀ ਮਰਿਆਦਾ ਆਪਣੀ ਉਮਤ ਨੂੰ ਸ਼ਸਤਰਧਾਰੀ ਜੋ ਬਣਾਉਣਾ ਕੀਤਾ ਉਹ ਹੈ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਚਾਰਨ ਕਰੋ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਜਦੋਂ ਪਿਆਰਿਓ ਜ਼ੁਲਮ ਜਿਹੜਾ ਹੈ ਬਹੁਤ ਅੱਗੇ ਵੱਧ ਜਾਵੇ, ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਔਰੰਗਜ਼ੇਬ ਨੂੰ ਮਹਾਰਾਜ ਜੀ ਪਿਆਰਿਓ ਮੁਖਾਤਿਫ ਕਰਕੇ ਉਹਨੇ ਬਚਨ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਫਕੀਰ ਹੋ, ਗੁਰੂ ਨਾਨਕ ਕੇ ਗੱਦੀ ਪੇ ਆਪ ਜੀ ਬੈਠੇ ਵਾਲੇ ਹੋ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤਸਬੀ ਲੈ ਕੇ ਮਾਲਾ ਲੈ ਕਰਕੇ ਉਹਨਾਂ ਨੇ ਜਾਪ ਕੀਤਾ ਸ਼ਾਂਤ ਕੀ ਰੂਪ ਦੇ ਵਿੱਚ ਉਹ ਰਹੇ ਤੇ ਤੁਸੀਂ ਤਾਂ ਨਵੀਂ ਮਰਿਆਦਾ ਤੌਰ ਨਹੀਂ ਕੀਤੀ, ਤੁਸੀਂ ਸ਼ਸਤਰਧਾਰੀ ਬਣ ਕਰਕੇ ਜੰਗ ਕਰਦੇ ਹੋ ਇਹ ਕਰਦੇ ਹੋ, ਇਹ ਤੁਹਾਨੂੰ ਸ਼ੋਭਦਾ ਨਹੀਂ ਹੈ, ਇਹ ਸੰਤਾਂ ਵਾਲੀ ਗੱਦੀ ਹੈ, ਇਹ ਸ਼ਸਤਰਾਂ ਦਾ ਤਿਆਗ ਕਰਕੇ ਤੁਸੀਂ ਰੱਬ ਰੱਬ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਜੋ ਖੁਦਾ ਕਾ ਨਾਮ ਲਈ ਜਾਓ, ਤੁਹਾਡਾ ਸਾਡਾ ਝਗੜਾ ਕੋਈ ਨਹੀਂ ਹੈ, ਸ਼ਸਤਰਾਂ ਦਾ ਤਿਆਗ ਕਰ ਦੇਣਾ ਕਰੋ। ਮਹਾਰਾਜ ਜੀ ਨੇ ਇਹਦਾ ਪ੍ਰਤੀ ਉੱਤਰ ਇਹਦਾ ਜਵਾਬ ਦਿੱਤਾ ਕਿ ਇਹ ਪਾਪੀਆ ਇਹ ਔਰੰਗਜ਼ੇਬ ਮੈਂ ਲਾਚਾਰ ਹੋ ਕਰਕੇ ਸ਼ਸਤਰਾਂ ਨੂੰ ਧਾਰਨ ਕੀਤਾ, ਮੈਂ ਖੁਸ਼ੀ ਨਾਲ ਨਹੀਂ ਧਾਰਨ ਕੀਤਾ, ਜਿਹੜਾ ਕ੍ਰਾਈਮ ਕਰਨ ਵਾਲਾ ਬੇਈਮਾਨੀ ਕਰਨ ਵਾਲਾ ਕਿਹਨੂੰ ਲੁੱਟਣ ਵਾਲਾ ਮਾਰਨ ਖਤਮ ਕਰਨ ਵਾਲਾ ਬੰਦਾ ਉਹਨੂੰ ਸ਼ਸਤਰ ਉਹ ਖੁਸ਼ੀ ਨਾਲ ਧਾਰਨ ਕਰਦਾ, ਲੇਕਿਨ ਪਿਆਰੇ ਉਹ ਕੋਈ ਤੁਹਾਡੇ ਉੱਤੇ ਸ਼ਸਤਰ ਲੈ ਕਰਕੇ ਤੁਹਾਨੂੰ ਮਾਰਨ ਦੇ ਲਈ ਤੁਹਾਨੂੰ ਲੁੱਟਣ ਦੇ ਲਈ ਤੁਹਾਡਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਆਵੇ, ਫਿਰ ਉਹ ਤੋਂ ਬਾਅਦ ਬੰਦਾ ਲਾਚਾਰ ਹੋ ਕਰਕੇ ਡਿਫੈਂਸ ਦੇ ਵਿੱਚ ਪਿਆਰਿਓ ਉਹਨੂੰ ਸ਼ਸਤਰ ਲੈ ਕਰਕੇ ਉਹਦਾ ਮੁਕਾਬਲਾ ਕਰਨਾ ਪੈਂਦਾ, ਕਿਉਂਕਿ ਸ਼ਸਤਰ ਦੀ ਜਿਹੜਾ ਬੋਲੀ ਜਾਣਦਾ ਉਹਨੂੰ ਸ਼ਸਤਰ ਦੇ ਨਾਲ ਹੀ ਜਵਾਬ ਦੇਣਾ ਬਣਦਾ ਹੈ। ਜੇ ਕੋਈ ਬੰਦਾ ਤੁਹਾਨੂੰ ਇਹ ਬੰਦੂਕ ਲੈ ਕਰਕੇ ਆਵੇ, ਤੁਹਾਨੂੰ ਮਾਰਨ ਦੇ ਲਈ ਹਥਿਆਰ ਲੈ ਕਰਕੇ ਆਵੇ, ਹੱਥ ਜੋੜ ਕੇ ਖੜ ਜਾਓ ਕਿ ਨਹੀਂ ਭਾਈ ਸਿਰ ਚੁਕਾ ਦਿਓ ਪਿਆਰਿਓ, ਬੱਕਰੇ ਵਾਂਗੂ ਤਾਂ ਸਿਰ ਉਹਨੇ ਉਡਾ ਦੇਣਾ। ਕੋਈ ਮਾਰਨ ਦੇ ਲਈ ਤੁਹਾਡੇ ਕੋਲ ਆਵੇ, ਕਲਮ ਲੈ ਕੇ ਜਾਓ, ਨਹੀਂ ਭਾਈ ਮੈਂ ਇਹਦਾ ਮੁਕਾਬਲਾ ਇਹਦੇ ਨਾਲ ਨਹੀਂ ਇਹਦੇ ਨਾਲ ਕਰਨਾ, ਉਹਨੇ ਤੁਹਾਨੂੰ ਤਾਂ ਇਹ ਗਾਜਰਾਂ ਮੂਲੀਆਂ ਵਾਂਗੂ ਕੱਢ ਦੇਣਾ। ਉਹ ਹੀ ਕੋਈ ਸ਼ਸਤਰ ਲੈ ਕਰਕੇ ਤੁਹਾਨੂੰ ਮਾਰਨ ਦੇ ਲਈ ਤੁਹਾਡਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਆਵੇ, ਸ਼ਸਤਰ ਲੈ ਕਰਕੇ ਖੜ ਜਾਓ ਪਿਆਰਿਓ, ਉਹਦੇ ਅੰਦਰ ਕੰਬੀ ਛਿੜ ਜਾਂਦੀ ਹੈ, ਉਹਨੂੰ ਲੱਗਦਾ ਮੈਂ ਮਾਰਾਂਗਾ, ਅੱਗੋਂ ਇਹਨੇ ਵੀ ਮੈਨੂੰ ਮਾਰਨਾ ਹੈ। ਮਹਾਰਾਜ ਨੇ ਕਿਹਾ ਅਸੀਂ ਡਿਫੈਂਸ ਦੇ ਵਿੱਚ ਸ਼ਸਤਰ ਨੂੰ ਧਾਰਨ ਕਰਨਾ ਕੀਤਾ, ਮੈਂ ਲਾਚਾਰ ਹੋ ਕਰਕੇ ਧਾਰਨ ਕੀਤਾ, ਬਾ ਲਾਚਾਰ ਗੀ ਦਰਮੀਆਂ ਆਮ ਦਮ ਬਾ ਤਦਬੀਰ ਤੀਰੋ ਤੁਫੰਗ ਆਮ ਦਮ ਚੁਕਾਰ ਅਜ ਹਮਾ ਹੀਲ ਤੇ ਦਰ ਗੁਜਾਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਦੋਂ ਸਾਮ ਦਾਮ ਦੰਡ ਭੇਦ ਸਭ ਰਾਜਨੀਤੀ ਸਾਰੇ ਹਦਕੰਡੇ ਖਤਮ ਹੋ ਜਾਂਦੇ, ਜਦੋਂ ਦੁਸ਼ਮਣ ਸਿਰ ਤੇ ਚੜ ਕੇ ਆਵੇ, ਤੁਹਾਡਾ ਨਾਮੋ ਨਿਸ਼ਾਨ ਮਿਟਾਉਣਾ ਚਾਹਵੇ, ਉਸ ਵੇਲੇ ਚੰਗੇ ਭਲੇ ਬੰਦੇ ਨੂੰ ਫਿਰ ਤੇ ਉਹਨੂੰ ਸ਼ਸਤਰ ਧਾਰਨ ਕਰਨੇ ਪੈਂਦੇ ਹਨ। ਮਹਾਰਾਜ ਨੇ ਕਿਹਾ ਚੁਕਾਰ ਆਜ ਹਮਾ ਹੀਲ ਤੇ ਦਰ ਗੁਜਾਸ਼ਤ
ਸਾਰੇ ਹੀਲੇ ਜਦੋਂ ਖਤਮ ਹੋ ਗਏ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤਾ, ਉਸ ਵੇਲੇ ਮੈਨੇ ਸ਼ਸਤਰ ਦੇ ਉੱਤੇ ਹੱਥ ਚੱਕਣੇ ਕੀਤੇ, ਸ਼ਸਤਰ ਨੂੰ ਧਾਰਨ ਕਰਨਾ ਕੀਤਾ ਹੈ। ਇਸ ਤਰ੍ਹਾਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਸ਼ਸਤਰਧਾਰੀ ਹਨ, ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ ਅਤੇ ਆਪਣੀ ਉੱਮਤ ਸਿੱਖ ਸੰਗਤਾਂ ਨੂੰ ਵੀ ਵਚਨ ਕੀਤਾ ਕਿ ਸਿੱਖੋ ਆਪਣੀ ਹਿਫਾਜ਼ਤ ਖੁਦ ਆਪਣੇ ਸ਼ਸਤਰਾਂ ਦੇ ਨਾਲ ਕਰੋ ਤਾਂ ਤੁਸੀਂ ਬਚੋਗੇ, ਨਹੀਂ ਤਾਂ ਇਹਨਾਂ ਨੇ ਤੁਹਾਨੂੰ ਮਾਰ ਦੇਣਾ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਵੰਦਨਾ ਕਰਦਾ, ਡੰਡੌਤ ਕਰਦਾ ਹਾਂ। ਆਪ ਜੀ ਦੀ ਸ਼ੋਭਾ ਬੜੀ ਸੁੰਦਰ ਹੈ, ਮਦਨਾਨ, ਕਿਉਂਕਿ ਸਾਰੇ ਸਤਿਗੁਰੂ ਮਹਾਰਾਜ ਜੀ ਦੇ ਵਿੱਚੋਂ ਪਿਆਰਿਓ ਛੇਵੇਂ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਕਿਹਾ ਜਾਂਦਾ ਨਾ ਦਲ ਭੰਜਨ ਗੁਰਸੂਰਮਾ ਵੱਡ ਯੋਧਾ, ਬਹੁਤ ਵੱਡੇ ਯੋਧੇ ਸਨ, ਬਹੁ ਪਰਉਪਕਾਰੀ ਤੇ ਨਾਲ ਉਨੇ ਜ਼ਿਆਦੇ ਜਿਹੜੇ ਹਨ ਪਰਉਪਕਾਰੀ ਹਨ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਕਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਅਡੋਲਾ। ਸਤਿਗੁਰੂ ਮਹਾਰਾਜ ਸਭ ਤੋਂ ਜ਼ਿਆਦਾ ਡੀਲ ਡੌਲ ਸੀ, 7 ਫਿੱਟ ਦੇ ਕਰੀਬ ਮਹਾਰਾਜ ਜੀ ਦੀ ਹਾਈਟ, ਪਰਸਨੈਲਿਟੀ ਵੀ ਜਿਹੜੀ ਬਹੁਤ ਤਗੜੀ ਸੀ ਪਿਆਰਿਓ। ਕਿਹਾ ਜਾਂਦਾ ਮਹਾਰਾਜ ਜੀ ਜਦੋਂ ਕਿੱਥੇ ਨਿਕਲਦੇ 2-3 ਘੋੜੇ ਮਹਾਰਾਜ ਜੀ ਦੇ ਨਾਲ ਨਾਲ ਲੈ ਕੇ ਚੱਲਣਾ ਪੈਂਦਾ, ਇੱਕ ਘੋੜਾ ਜਿਹੜਾ 5-7 ਕਿਲੋਮੀਟਰ ਤੋਂ ਬਾਅਦ ਥੱਕ ਜਾਂਦਾ ਫਿਰ ਦੂਜੇ ਘੋੜੇ ਨੂੰ ਲਿਆਉਣਾ ਪੈਂਦਾ, ਅਤੇ ਘੋੜੇ ਵੀ ਖਾਸ ਨਸਲ ਦੇ ਬੜੇ ਭਾਰੀ ਘੋੜੇ ਹੁੰਦੇ ਸਨ ਜੋ ਮਹਾਰਾਜ ਜੀ ਦਾ ਭਾਰ ਚੱਕ ਲੈਣ, ਸਰੀਰ ਕਰਕੇ ਬਹੁਤ ਜ਼ਿਆਦਾ ਕਈਆਂ ਦੀ ਪਿਆਰੀ ਆਪਾਂ ਵੇਖਦੇ ਹਾਂ ਜੈਨੇਟਿਕਲੀ, ਕਈ ਬੱਚੇ ਜਿਹੜੇ ਨਾ ਪਿਆਰਿਓ ਕਦ ਕਾਠੀ ਇੰਨੀ ਤਗੜੀ ਹੁੰਦੀ ਹੈ ਬਚਪਨ ਤੋਂ ਹੀ, ਉਹ ਜਮਾਂਦਰੂ ਹੀ ਪਿਆਰਿਓ ਉਹਨਾਂ ਦੀ ਪਰਸਨੈਲਿਟੀ ਇੰਨੀ ਤਗੜੀ ਹੋਵੇਗੀ, ਹਾਈਟ ਇੰਨੀ ਜ਼ਿਆਦਾ ਹੋਵੇਗੀ, ਵੇਖ ਕਰਕੇ ਬੰਦਾ ਦੰਗ ਹੋ ਜਾਂਦਾ। ਅਤੇ ਨਾਲ ਸਤਿਗੁਰੂ ਮਹਾਰਾਜ ਇੰਨੇ ਸੁੰਦਰ ਹਨ ਜਿਨ੍ਹਾਂ ਦੀ ਸੁੰਦਰਤਾਈ ਨੂੰ ਵੇਖ ਕਰਕੇ ਖੁਦ ਪਿਆਰਿਓ ਕਾਮ ਦੇਵਤਾ ਜਿਹੜਾ ਹੈ ਉਹ ਵੀ ਸ਼ਰਮ

ਵਚਨ ਕਰਦੇ ਹਨ। ਇਹ ਦੇਖੋ ਕਵਿਤਾ ਜਦੋਂ ਵੀ ਆਪਾਂ ਕਰਦੇ ਆ ਕਿਸੇ ਚੀਜ਼ ਦੇ ਅਰਥ ਕਰਦੇ, ਉਸ ਵੇਲੇ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਪਿਆਰਿਓ ਕੋਈ ਵੀ ਵਿਸ਼ਾ ਚੱਲ ਰਿਹਾ ਇਹ ਕਵਿਤਾ ਦੀ ਮਰਿਆਦਾ ਹੁੰਦੀ ਹੈ। ਕੋਈ ਵੀ ਕਵਿਤਾ ਜਦੋਂ ਆਪਾਂ ਗੁਰਬਾਣੀ ਦੀ ਵੀ ਵਿਚਾਰ ਕਰਦੇ ਹਾਂ, ਦ੍ਰਿਸ਼ਟਾਂਤ ਜਿਹੜਾ ਇੱਕ ਅੰਗ ਹੀ ਹੁੰਦਾ, ਅਤੇ ਉਸ ਵੇਲੇ ਵੇਖਣਾ ਚਾਹੀਦਾ ਕਿ ਇਹ ਦ੍ਰਿਸ਼ਟਾਂਤ ਜਿਹੜਾ ਇਹ ਕਿਸ ਰੂਪ ਦੇ ਵਿੱਚ ਆਇਆ। ਹੁਣ ਦ੍ਰਿਸ਼ਟਾਂਤ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਮਹਾਰਾਜ ਜੀ ਨੇ ਇਹ ਵੀ ਬਚਨ ਕਰਨਾ ਕੀਤਾ ਕਿ ਆ ਜਿਹੜੇ ਹਨ ਜੀਵ, ਜਿਉਂ ਮੱਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰੀ ਕਹੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸੰਬਾਸ ਕਾ ਮਿਲ ਆਪ ਬੰਦਾ ਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੈ। ਇਹਦਾ ਵਿਸ਼ਾ ਵੱਖਰਾ ਹੈ। ਤੇ ਹੁਣ ਇੱਕ ਸ਼ਬਦ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਤੇ ਮ੍ਰਿਗ ਮੀਨ ਪ੍ਰਿਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਚ ਦੋਖ ਅਸਾਦ ਜਾਮੈ ਤਾਂ ਕੀ ਕੇਤਕ ਆਸ। ਇਹ ਦੋਵੇਂ ਸ਼ਬਦਾਂ ਨੂੰ ਨਾਲ ਲੈ ਕਰਕੇ ਚਲੋਗੇ ਪਿਆਰਿਓ, ਬੰਦਾ ਜਿਹੜਾ ਭੁਲੇਖੇ ਦੇ ਵਿੱਚ ਆ ਜਾਂਦਾ। ਇੱਕ ਪਾਸੇ ਉਹੀ ਜਿਹੜੇ ਦ੍ਰਿਸ਼ਟਾਂਤ ਉਹਨੂੰ ਪੋਜ਼ਿਟਿਵ ਸੈਂਸ ਦੇ ਵਿੱਚ ਲਏ, ਦੂਜੇ ਪਾਸੇ ਦੂਜੇ ਸ਼ਬਦ ਦੇ ਵਿੱਚ ਉਹੀ ਦ੍ਰਿਸ਼ਟਾਂਤ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਉਹਨੂੰ ਨੈਗੇਟਿਵ ਸੈਂਸ ਦੇ ਵਿੱਚ ਲਿਆ ਗਿਆ। ਲੇਕਿਨ ਪਿਆਰਿਓ ਹੁਣ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਬਹੁਤ ਸਾਰੇ ਪ੍ਰਮਾਣ ਦ੍ਰਿਸ਼ਟਾਂਤ ਆਉਂਦੇ ਉਸ ਵੇਲੇ ਪ੍ਰਕਰਨ ਦੇ ਮੁਤਾਬਕ, ਕਿ ਪ੍ਰਕਰਨ ਜਿਹੜਾ ਉਹਨੂੰ ਵਿਚਾਰ ਕਰਨੀ ਚਾਹੀਦੀ ਕਿ ਨੈਗੇਟਿਵ ਸੈਂਸ ਦੇ ਵਿੱਚ ਹੈ ਜਾਂ ਪੋਜ਼ਿਟਿਵ ਸੈਂਸ ਦੇ ਵਿੱਚ ਹੈ, ਨਕਾਰਾਤਮਕ ਦ੍ਰਿਸ਼ਟੀ ਦੇ ਨਾਲ ਹੈ ਜਾਂ ਸਕਾਰਾਤਮਕ ਦ੍ਰਿਸ਼ਟੀ ਦੇ ਨਾਲ ਹੈ। ਹੁਣ ਜਿਹੜਾ ਦ੍ਰਿਸ਼ਟਾਂਤ ਜਿਸ ਰੂਪ ਦੇ ਵਿੱਚ ਲਿਆ, ਉਹਦੀ ਜਦੋਂ ਵਿਚਾਰ ਕਰਦੇ ਹਾਂ ਉਹਦਾ ਉਹੀ ਇੱਕ ਪੱਖ ਲੈਣਾ ਚਾਹੀਦਾ। ਉਹਦੇ ਦੂਜੇ ਪੱਖ ਨੂੰ ਤੁਸੀਂ ਲਓਗੇ ਤਾਂ ਪਿਆਰਿਓ ਗੱਲ ਨਹੀਂ ਬਣਦੀ ਹੈ। ਅਮਲ ਕਮਲ ਜੈਸੇ ਕੈਸੇ ਕਹੋ ਪਦ ਜੋਗਾ। ਹੁਣ ਪਿਆਰਿਓ ਤੇ ਕਈ ਵਾਰੀ ਹੁਣ

ਮਹਾਰਾਜ ਜੀ ਦੇ ਚਰਨਾਂ ਨੂੰ ਹੀ ਆਪਾਂ ਗੁਰਬਾਣੀ ਨੂੰ ਵੀ ਪੜ੍ਹੋ, ਚਰਨਾਂ ਦਾ ਦ੍ਰਿਸ਼ਟਾਂਤ, ਚਰਨ ਕਮਲ, ਹਸਤ ਕਮਲ, ਕਮਲ ਵਰਗਾ ਮੁਖੜਾ ਮੁਖਾਰ ਬਿੰਦ, ਨੇਤਰ ਕਮਲ ਦਾ ਦ੍ਰਿਸ਼ਟਾਂਤ ਦਿੱਤਾ ਨਾ। ਹੁਣ ਕਵੀ ਰਾਜ ਜੀ ਆਪਣਾ ਹੀ ਖੰਡਨ ਕਰਦੇ, ਹੁਣ ਆਪਾਂ ਉਹੀ ਸੈਂਸ ਲੈਣਾ, ਹੁਣ ਨੈਗੇਟਿਵ ਸੈਂਸ ਦੇ ਵਿੱਚ, ਨਕਾਰਾਤਮਕ ਰੂਪ ਦੇ ਵਿੱਚ ਕਮਲ ਨੂੰ ਇੱਥੇ ਲਿਆ ਗਿਆ, ਆਪਾਂ ਵਿਚਾਰ ਕਰਨੀ, ਫਿਰ ਉਹ ਨਹੀਂ ਦੇਖਣਾ ਕਿ ਉੱਥੇ ਜੀ ਪੋਜ਼ਿਟਿਵ ਵਿੱਚ ਲਿਆ, ਉੱਥੇ ਸਕਾਰਾਤਮਕ ਲਿਆ, ਉਹਨੂੰ ਜਾਣ ਦਿਓ। ਹੁਣ ਜੋ ਵਿਸ਼ਾ ਚੱਲ ਰਿਹਾ ਜਿਹਦੀ ਵਿਚਾਰ ਕਰਨੀ ਹੈ, ਉਹਦਾ ਰੂਪ ਆਪਾਂ ਨੂੰ ਲੈਣਾ ਪੈਣਾ। ਕਵੀ ਰਾਜ ਜੀ ਕਹਿੰਦੇ ਕਿ ਮੈਂ ਕਿਸ ਤਰ੍ਹਾਂ ਬੋਲਾਂ ਕਿ ਮਹਾਰਾਜ ਜੀ ਦੇ ਕਮਲ ਚਰਨ ਜਿਹੜੇ ਕਮਲ ਦੇ ਵੱਤ ਹਨ ਕਰਕੇ। ਹੁਣ ਕਮਲ ਫੁੱਲ ਦੇ ਔਗੁਣ ਜਿਹੜੇ ਹਨ ਉਹ ਦੱਸਦੇ ਕਵੀ ਰਾਜ ਜੀ, ਬਲਹਾਰੇ ਜਾਈਏ ਪਿਆਰਿਓ, ਕਮਲ ਫੁੱਲ ਦਾ ਇਹ ਗੁਣ ਤਾਂ ਤੁਸੀਂ ਵੇਖਿਆ ਆਪ ਜੀ। ਦੇਖੋ ਕਮਲ ਫੁੱਲ ਜਿਹੜਾ ਨਾ ਬਹੁਤ ਪ੍ਰਾਕਿਰਤਿਕ ਫੁੱਲ ਹੈ, ਪ੍ਰਾਕਿਰਤੀ ਪ੍ਰਕਿਰਤੀ ਦੇ ਨਾਲ ਜੁੜਿਆ ਹੋਇਆ ਹੁੰਦਾ ਪਿਆਰਿਓ, ਧਰਤੀ ਤੇ ਇਹਦਾ ਧਿਆਨ ਇਹ ਜੁੜਿਆ ਹੋਇਆ ਸੂਰਜ ਦੇ ਨਾਲ ਹੁੰਦਾ, ਸੂਰਜ ਦੀਆਂ ਕਿਰਨਾਂ ਇਹਦੇ ਉੱਤੇ ਪੈਂਦੀਆਂ, ਕਮਲ ਦਾ ਫੁੱਲ ਖਿੜ ਜਾਂਦਾ, ਸੂਰਜ ਜਦੋਂ ਹਟ ਜਾਵੇ ਸ਼ਾਮਾਂ ਤਕਾਲਾਂ ਪੈ ਜਾਣ, ਕਦੇ ਸਰੋਵਰਾਂ ਦੇ ਵਿੱਚ ਵੇਖੋ ਕਮਲ ਦਾ ਫੁੱਲ ਬੰਦ ਹੋ ਜਾਂਦਾ। ਤੇ ਹੁਣ ਕਵੀ ਰਾਜ ਜੀ ਬੋਲਦੇ ਬੇਸ਼ੱਕ ਇਹਦਾ ਗੁਣ ਹੈ ਤੇ ਦੂਜਾ ਔਗੁਣ ਵੀ ਹੈ ਨਾ, ਕਿ ਅੱਧਾ ਦਿਨ ਖਿੜਿਆ ਅੱਧਾ ਦਿਨ ਜਿਹੜਾ ਮੁਰਝਾਇਆ ਹੋਇਆ ਬੰਦ ਹੈ। ਕਿ ਗੁਰੂ ਮਹਾਰਾਜ ਜੀ ਦੇ ਚਰਨ ਇਹੋ ਜਿਹੇ ਹਨ ਕਿ ਦਿਨ ਦੇ ਵਿੱਚ ਭਾਈ ਤੁਹਾਡਾ ਕਲਿਆਣ ਕਰਨਗੇ, ਤੁਹਾਡਾ ਉਧਾਰਨ ਕਰਨਗੇ, ਰਾਤ ਨੂੰ ਮਹਾਰਾਜ ਜੀ ਦੇ ਚਰਨਾਂ ਦੇ ਕੋਲ ਜਾਓ ਤੇ ਕੋਈ ਬੋਲੇਗਾ ਕਿ ਨਹੀਂ ਭਾਈ ਹੁਣ ਸ਼ਕਤੀ ਨਹੀਂ ਰਹੀ, ਮਹਾਰਾਜ ਜੀ ਦੇ ਫੁੱਲ ਜਿਹੜੇ ਉਹ ਚਰਨ ਜਿਹੜੇ ਬੰਦ ਹੋ ਗਏ, ਸ਼ਕਤੀ ਨਹੀਂ ਰਹੀ। ਹੁਣ ਇਹੋ ਜਿਹੀ ਗੱਲ ਥੋੜ੍ਹੀ ਹੈ, ਗੁਰੂ ਮਹਾਰਾਜ ਜੀ ਦੇ ਚਰਨ ਤਾਂ ਭਾਵੇਂ ਕੋਈ ਦਿਨੇ ਜਾਵੇ ਭਾਵੇਂ ਰਾਤ ਨੂੰ ਜਾਏ, ਸਦਾ ਉਹ ਪਿਆਰੇ ਉਹ ਸਿੱਖਾਂ

ਮੰਦਾਰ ਆਦਿਕ ਇਹ ਦਰਖਤ ਜਿਹੜੇ ਦੇਵ ਦਰਖਤ ਜਿਹਨੂੰ ਕਹਿੰਦੇ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਜੋ ਬਚਨ ਆਉਂਦਾ ਇਹਨੂੰ ਪਾਰ ਜਾਤ ਵੀ ਬੋਲਦੇ ਹਨ। ਮਹਾਰਾਜ ਨੇ ਬਚਨ ਕਰਨਾ ਕੀਤਾ ਕਿ ਭਾਈ ਇਹ ਕਲਪ ਬ੍ਰਿਸ਼ ਜਿਹੜਾ ਹੈ ਕਲਪ ਬ੍ਰਿਸ਼ ਵੀ ਜਿਹਨੂੰ ਬੋਲਦੇ ਹਨ। ਕਿਹਾ ਜਾਂਦਾ ਕਿ ਇਹ ਦਰਖਤ ਦੇ ਹੇਠ ਜਿਹੜਾ ਵੀ ਬੈਠ ਜਾਵੇ ਜੋ ਪਿਆਰਿਓ ਇਹਦੇ ਹੇਠ ਬੈਠ ਕਰਕੇ ਮੰਗ ਕਰੋ ਉਹ ਤੁਹਾਡੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ। ਲੇਕਿਨ

0: ਇਹ ਉਹਦੇ ਵਰਗੇ। ਲੇਕਿਨ ਕਿਹਾ ਜਾਂਦਾ ਪਿਆਰਿਓ, ਇਹ ਦੇਵ ਵਰਿਕਸ਼ ਜਿਹੜਾ ਪਦਾਰਥ ਦੇਵੇਗਾ ਤੁਹਾਨੂੰ ਮੋਖ, ਤੁਹਾਨੂੰ ਗਿਆਨ ਦਾ ਦਾਨ ਨਹੀਂ ਦੇਵੇਗਾ। ਸੱਚ ਜਾਣੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਹਾਡੇ ਚਰਨ ਜਿਹੜੇ ਹਨ ਭੁਗਤੀ ਅਤੇ ਮੋਖ ਦੋਵਾਂ ਦੇ ਦਾਤੇ ਹਨ। ਜਿੱਥੇ ਆਪ ਜੀ ਦੇ ਚਰਨਾਂ ਕਮਲਾਂ ਪਾਸੋਂ ਲੋਕ ਭੋਗ ਦੀ ਕਾਮਨਾ ਕਰਦੇ, ਉਹੀ ਚਰਨਾਂ ਦੇ ਪਾਸੋਂ ਉਹਨਾਂ ਨੂੰ ਮੋਖ ਦੀ ਵੀ, ਮੁਕਤੀ ਦੀ, ਗਿਆਨ ਦੀ ਪ੍ਰਾਪਤੀ ਹੁੰਦੀ ਹੈ।
1: ਚਿੰਤਾ ਮਨ ਜੈਸੇ ਨਖ ਭਾਖੇ ਨਾ ਭਰਤ ਮੁਖ।
0: ਕਈ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨੋਂਦਰਾਂ ਜਿਹੜੀਆਂ ਨੂੰ ਨੋਹਾਂ ਜਿਹੜੀਆਂ ਉਹ ਚਿੰਤਾ ਮਨ ਦੇ ਵੱਤ ਹਨ। ਇਹ ਕਿਹਾ ਜਾਂਦਾ ਕਿ ਚਿੰਤਾ ਮਣੀ ਜਿਹੜੀ ਨਾ ਪਿਆਰਿਓ, ਉਹਨੂੰ ਹੱਥ ਵਿੱਚ ਲਾਓ, ਜੋ ਤੁਸੀਂ ਮਨ ਵਿੱਚ ਚਿਤਵਨੀ ਕਰੋ ਤਤਕਾਲ ਤੁਹਾਡੀ ਚਿਤਵਨੀ ਪੂਰੀ ਹੋ ਜਾਂਦੀ ਹੈ। ਇਹ ਪੁਰਾਣਾਂ ਦੇ ਵਿੱਚ ਇਹ ਪਿਆਰਿਓ ਕਵੀਆਂ ਦੀਆਂ ਉਕਤੀਆਂ ਦੇ ਵਿੱਚ ਆਉਂਦੀਆਂ, ਲੇਕਿਨ ਇਸ ਤਰ੍ਹਾਂ ਕਿਸੇ ਨੇ ਵੇਖਿਆ ਨਹੀਂ ਕਿ ਭਾਈ ਕੋਈ ਇਹੋ ਜਿਹਾ ਦੇਵ ਦਰਖਤ ਹੋਵੇਗਾ ਜਾਂ ਨਹੀਂ ਹੋਵੇਗਾ। ਇਹਨੂੰ ਦ੍ਰਿਸ਼ਟਾਂਤ ਰੂਪ ਦੇ ਵਿੱਚ ਲੈਣਾ, ਇਹ ਨਹੀਂ ਪੁੱਛਣਾ ਕਿਸੇ ਨੇ ਬਾਅਦ 'ਚ ਮੈਨੂੰ ਪੁੱਛ ਲਿਆ ਕਿ ਬਾਬਾ ਜੀ ਕਿੱਥੇ ਹੈ ਚਿੰਤਾਮਣੀ, ਮੈਂ ਕੀ ਦੱਸਾਂ ਭਾਈ ਇਹ ਕਲਪ ਬ੍ਰਿਸ਼ ਕਿੱਥੇ ਹੈ, ਇਹ ਜਿਹੜਾ ਕਾਮਧੇਨ ਗਊ ਕਿੱਥੇ ਹੈ। ਇਹ ਪਿਆਰਿਓ ਇਹ ਲੋਕੋਕਤੀ ਹੈ, ਸ਼ਾਸਤਰਾਂ ਦੇ ਵਿੱਚ ਇਹਦਾ ਜ਼ਿਕਰ ਆਇਆ। ਅਤੇ ਕਿਹਾ ਜਾਂਦਾ ਕਿ ਚਿੰਤਾਮਣੀ ਜਿਹੜੀ ਹੈ ਤੋ ਕੋਈ ਵੀ ਹਰ ਕੋਈ ਚਿੰਤਾ ਜਿਹੜੀ ਹੈ ਬੰਦੇ ਦੀ ਉਹ ਪੂਰੀ ਕਰਦੀ, ਲੇਕਿਨ ਪਿਆਰੇ ਉਹ ਬੰਦੇ ਦੇ ਅੰਦਰ ਮੋਹ ਕਾਮ ਆਦਿਕ ਜੋ ਵਾਸ਼ਨਾ ਉਹ ਪੂਰੀ ਨਹੀਂ ਕਰ ਸਕਦੀ ਹੈ, ਉਹਨੂੰ ਤ੍ਰਿਪਤ ਨਹੀਂ ਕਰ ਸਕਦੀ।
1: ਹਰਗੋਬਿੰਦ ਪਦ ਆਨੰਦ ਕੇ ਕੰਧ
0: ਜੋ, ਇਸ ਤਰ੍ਹਾਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲ ਜਿਹੜੇ ਇਹ ਭੋਗ ਅਤੇ ਮੋਖ, ਇਹ ਭੁਗਤੀ ਦੇ ਅਤੇ ਮੁਕਤੀ ਦੇ ਇਹ ਦਾਤੇ ਹਨ, ਆਨੰਦ ਦੇ ਦਾਤੇ ਹਨ। ਤੇ ਆਪ ਜੀ ਦੀ ਕੋਈ ਉਪਮੇਹ ਨਹੀਂ ਕਰ ਸਕਦਾ, ਕਿਉਂਕਿ ਆਪ ਜੀ ਖੁਦ ਉਪਮਾਨ ਹੋ, ਜਿਹਨੂੰ ਆਪਾਂ ਬੋਲਦੇ ਨਾ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਇਸ ਤਰ੍ਹਾਂ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਉਪਮਾ, ਤੁਹਾਡਾ ਅਸੀਂ ਜਸ ਨਹੀਂ ਕਰ ਸਕਦੇ ਹਾਂ। ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਗਏ ਤੋ ਸਮਤ ਆਏ ਸਾਰੇ ਗਾਜ ਵਾਜ ਕਰਕੇ ਫਤਿਹ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ, ਜੇ ਮਾਫ਼ੀ ਬਖਸ਼ਣੀਆਂ ਕੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਸ਼ਬਦ ਹੇਠ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ, ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਵਿੱਚ ਨਾਜ਼ਰੇ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਸਤਿ ਸ੍ਰੀ ਅਕਾਲ ਸਤਿਗੁਰੂ ਪ੍ਰਸਾਦ ਸਤਿਗੁਰੂ ਪ੍ਰਸਾਦ
1: ਮਿਲਣ ਦੀ

I'm going to go to the hospital.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹਿ, ਮਨ ਕਰਮ ਬਚਨ ਵਿਚਾਰ ਚੌਪਈ, ਮਨ ਅਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ, ਮੋਰੀ ਪਗ ਇਨਸੋ ਮਹਾਕਾਲ ਰਖਵਾਰ, ਹਮਾਰੋ ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੋਹਿ ਔਰ ਨਾ ਤਲੈ, ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਦਾਸ ਜਾਨ ਕਰ ਕਿਰਪਾ ਕਰੋ, ਮੋਹਿ ਹਾਰ ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੈ ਹਾਥ ਉਬਾਰੋ, ਹਮਰੇ ਸਭ ਬੈਰਿਨ ਸੰਘਾਰੋ, ਪ੍ਰਥਮ ਧਰੋ ਭਗਵਤ ਕੋ ਧਿਆਨ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੜਧਿਆ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਤਿਨ ਬਿਧਿਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਇ ਜਹ ਤਹ ਭਏ ਸਹਾਇ ਦੋਹਰਾ ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ ਤੇਗ ਬਹਾਦ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ ਬਾਮਨ ਕੋ ਨਹ ਕਿਆ ਤਪ ਆਵਤ ਹੈ ਜੂ ਕਰ ਅਰ ਔਰ ਜੰਝਾਰ ਜਿਤੋ ਗ੍ਰਹਿ ਕੋ ਤੋਹ ਤਿਆਗ ਕਹਾਂ ਚਿਤ ਤਾਮ ਧਰੋ ਅਬ ਰੀਜ ਕਿ ਦੇਹੋ ਵਹ ਹਮ ਕਉ ਜਾਹੋ ਬਿਨਤੀ ਕਰ ਜੋਰ ਕਰੋ ਜਬ ਆਓ ਕਿ ਔਧ ਨਿਦਾਨ ਬਨੈ ਅਤ ਹੀਰਨ ਮੈਂ ਤਵ ਜੂਝ ਮਰੋਂ ਦੋਹਰਾ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ ਅਵਰ ਵਾਸਨਾ ਨਾਹੇ ਪ੍ਰਭ ਧਰਮ ਜੁਧ ਕੇ ਚਾਇ ਸਵਈਆ। ਧਨ ਜੀਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ ਦੇਹ ਅਨਤ ਨਾਨਤ ਰਹਿ ਜਸ ਨਾਉ ਚੜੈ ਭਵ ਸਾਗਰ ਤਾਰੇ। ਧੀਰਜ ਧਾਮ ਬਨਾਏ ਇਹ ਤਨ ਬੁੱਧ ਸੌ ਦੀਪਕ ਜਿਉਂ ਜਿਆਰੈ। ਗਿਆਨ ਹੈ ਕੀ ਬੜਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ ਦੋਹਰਾ। ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚਾਉ ਪਈ। ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ। ਬਿਸ਼ਨ ਭਗਤ ਕੀ ਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ। ਸਮ ਸਤਰੈ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਹੋ ਸੁਧਾਰਾ ਦੋਹਰਾ। ਨੇਤ੍ਰ ਤੂੰ ਕੇ ਚਰਨ ਤਰ ਸੁਤ ਦ੍ਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ ਦੋਹਰਾ। ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਹੇ ਜਬ ਤੇ ਤੁਮ ਰੇ ਤਬ ਤੇ ਕੂ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ ਦੋਹਰਾ। ਸਗਲ ਦੁਆਰ ਕਉ ਛਾਡ ਕੈ ਗਹੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ। ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋ ਤਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਕਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਵੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੁਟ ਜਾਹੇ। ਭਾਉ ਜਲ ਬਿਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਏ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾਂ ਜਪ ਗੁਰ ਨਾਲ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਲ। ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ।

ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੋਰਾ ਹਜ਼ਰਾ ਜ਼ੋਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ। ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ, ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ ਦਰਸ਼ਨ ਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ, ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰੇ ਆ, ਨਿਸ਼ਾਨ ਸਾਹਿਬਾਂ ਸੰਜੁਗਤ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ, ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਕੇ ਬਲਜਾਵੇ ਦਹਿਰਾ ਐਸੇ ਚਨ ਪ੍ਰਤਾਪ ਤੇ ਦੇ ਪ੍ਰਤਾਪ ਤੇ ਲੋਕ ਜੈ ਜੈ ਕਰੇ ਨਾਮ ਸੁਜਾ ਦਹਿਰਾ ਸਬਦਵਾਰ ਕੋ ਛੱਡ ਕੇ ਗੁਰਦਵਾਰ ਉਦਵਾਰ ਬਹਿਨੇ ਕੀ ਲਾਜ ਸੁਰਬਿੰਦਾਰ ਸਵਾਹਿਰਾ ਰਾਜ ਕਰੇ ਦਾ ਖਾਲਸਾ ਕਿਰੇ ਨ ਕੋਏ ਪਾਰ ਉਸੇ ਬਲਕੇ ਵਿੱਚ ਸੁਰ ਸੁਰ ਹੋਏ ਉੱਡ ਕੇ ਸਵਾ ਮਲੇ ਸੀ ਤਰ ਕੋੜਾ ਪਾਸਾਰ ਟੰਕਾ ਬਾਜਾ ਪਤੇ ਕਨੇ ਕਰ ਕਰਤਾ ਚਤਰ ਚੱਕਰਵਰਤੀ ਚਤਰ ਚੱਕਰ ਭੂਤੇ ਸਵਯੰ ਵਾ ਸੁਮ ਸਰਦਾਸ ਸੁਰਬਿੰਦੇ ਜੋ ਪਾਲਮ ਪ੍ਰਣਾਮ ਸਿਦੇ ਆਲਮ ਸੁਰੂਪੇ ਸਦਾ ਅੰਗ ਸੰਗਿਆ ਤਮ ਹਿਉਤੇ ਦੇਤੇ ਕੋ ਮਸਿਰ ਸਤ ਪਦਰੀਆ ਪਤ ਜਾਜ ਨਾਨ ਗੁਰੂ ਗੋਬਿੰਦ ਸਿੰਘ ਜਕਾਰ ਪ੍ਰੀਸਾਇ ਦਰਬਾਰ ਮੇ ਤੇ ਦਰਬਾਰਾ ਸਚਖਨ ਸੇ ਨਿਰਕਾਰਾ ਲਛਮੀ ਖੜੀ ਤੁਮਰੇ ਦਰਬਾਰਾ ਸਦੇ ਤੇ ਕਸਮਸ਼ਕਾਰਾ ਨਾਨ ਗੁਰੂ ਗੋਬਿੰਦ ਸਿੰਘ ਜੀ ਪੁਰਨ ਗੁਰ ਅਵਤਾਰ ਜਗ ਜਗ ਮੋਤ

0: बाबा भोला सिंह जी नहीं सिंह जी
1: दा।

0: ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
1: ਬੋਲੇ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

0: ਮਿਲੇ ਸਦਗਾਵੇ
1: ਦੇਖੋ ਆਪਣੀ ਸੋਭਾ ਲੋਰੇ
0: ਸਾਧ ਸੰਗੇ ਓ ਮੈਂ ਛੋਰੇ
1: ਜਨਮ ਮਰਨ ਤੇ ਡਰੇ
0: ਸਾਜਨਾ ਕੇ ਸਰਨੀ ਪਰੇ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਕਾ ਕੇ ਬਲ ਬਲ ਰਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਜਾ ਕਾ ਮਿਟੇ ਅਮਾਨ
1: ਆਪਸ ਕੋ ਜੋ ਜਾਣੇ ਨੀਚਾ
0: ਸੋ ਕਰੀਏ ਸਕਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕਿਰੀ ਨਾ
0: ਹਰਾ ਨਾਮ ਤੇ ਘਾਟਾ ਚੇਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਦੇਖੇ ਸਗਲ ਸੇ ਸਾਜਨਾ
1: ਸੁਖ ਦੁਖ ਜਨ ਸੰਦ੍ਰਿਸ਼ਟੇਤਾ

0: पैदा सोए
1: प्रभु
0: दया ते कमर बिगा
1: सो प्रसन्न बसे मन सोए।

ਸਾਧ ਕੇ ਸੰਗ ਸੁਣੋ।

ਸਾਧ ਕੇ ਉਪਮਾ ਰਹਿ ਪਰ ਸਾਧ ਕੀ ਸੋਭਾ ਕਰਨਾ ਹੀ।

0: ਨਾਮ ਜਪਤ ਪਾਵੇ ਬਿਸਰਾਮ
1: ਨਾਨੇ ਤਿੰਨ ਪੁਰਾ ਕੋ ਤਮ
0: ਕਰੇ ਸੁਪ੍ਰਭ ਕੇ ਰੰਗ
1: ਸਦਾ ਸਦਾ ਬਸੈ ਹਾਰ ਸੰਗ
0: ਜੈ ਸੁਭਾਏ ਹੋਵੇ ਸੋਏ
1: ਕਰਨੇ ਹਾਰ ਪਛਾਣੇ ਸੋਏ
0: ਜਨ ਮੀਠ ਲਗਾਨਾ
1: ਜੈਸਾ ਸਾਧ ਸਾਜੇ ਚਾਨਾ
0: ਜੇ ਉਪਜੇ ਤਿਸ ਮਾਏ ਸਮਾਏ

0: ਕੰਸ ਬ੍ਰਹਮ
1: ਸਾਂਝਾ ਕੈ ਦੇ ਸਾਧ ਰਮ
0: ਸੁਣੀ ਸੁਬਚ
1: ਸਾਬ ਆਪੇ ਰਾਮ ਸਰਗਤਨ
0: ਜਤ ਤਿਸ ਕੀ ਰੇ
1: ਸਤ ਵਚਨ ਸਾਧੁ ਸਾਰੇ
0: ਜੋ ਜੋ ਹੋਏ ਸੋਈ ਸੁਖ ਮਾਨੇ।

ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮਣ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ।

0: ਸਰਬ ਰਜਾਏ ਮਹਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇ ਲੈਕ ਨਾ ਹੁਕਮੇ ਕ੍ਰਿਮ ਨਾਸ, ਇੱਕ ਨਾ ਭਾਣੇ ਕਟਲੇ ਇੱਕ ਨਾ ਮਾਇਆ ਵਿੱਚ ਨਿਵਾਸ। ਯੋ

ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਵੇਦ ਵਿਸ਼ਮਾਦ ਜੀ ਵਿਸ਼ਮਾਦ ਪੇ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਨਾਂਗ ਫ੍ਰੈਜ ਵਿਸ਼ਮਾਦ ਪਾਉਣ ਵਿਸ਼ਮਾਦ ਪਾਣੀ ਵਿਸ਼ਮਾਦ

ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦਰਸ਼ ਵਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਨ ਕਹੋ ਕਰੋੜੀ ਚਲਤਨ, ਪੈ ਵਿੱਚ ਸਿੱਧ ਬੁਰਸੁਰਨਾ।

ਨਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਤਲਵਾਰੂ ਲੈ ਬਹੁਤ ਅਨੰਤ ਲਾਟੂ ਮਾ ਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈਨ ਸਾਹ ਸੁਵੇ ਚਾੜ ਪਵਾਈਏ ਜੰਤ ਨਾਨਕ ਹੁੰਦਿਆਂ ਗਣਤ ਨੰਤ ਬੰਧਨ ਮਨ ਪਵਾਏ ਸੋਏ ਪੈਕ ਨਚੇ ਸਭ ਕੋਏ ਨਚ ਨਚ ਹਸੈ ਚਲੇ

ਮੁਸਲਮਾਨਾ ਸੁਖ ਸਰੀ ਅਤਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੰਦਰਸ਼ਨ ਰੂਪ ਅਪਾਰ ਤੀਰਥ

ਪੌੜੀ ਬਿਨ ਸਤਿਗੁਰ ਕੇ ਨੈਣ ਪਾਇਓ, ਬਿਨ ਸਤਿਗੁਰ ਕੇ ਨੈਣ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਵ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਉਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

ਪਾਰ ਕੁੜਿਆਰ ਹਉ ਵਿੱਚ ਪਾਪਨ ਵਿਚਾਰ ਹਉ ਵਿੱਚ ਨਰਕ ਸੁਰਕ ਉਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਜਾਤੀ ਜਿਨਸੀ ਖੋਵੈ ਹਉ ਵਿੱਚ

ਜਗਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾ ਵੈ ਕਿਛ ਥਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੇ।